ਪਾਠ ਪੜ ਵੇੜੀ ਪਾਈਐ ਪੜਪੜ ਗੱਡੀਐ ਖਾ ਪੜੀਐ ਜਿੱਤੇ ਵਰਸ ਵਰਸ ਪੜੇ ਜਿੱਤੇ ਮਾਸ ਪੜੀਐ ਜਿੱਤੀ ਅਰਜਾ ਪੜੇ ਜਿੱਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹੋਮੇ

ਮਲ ਖਾਈ ਸਰਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਵਕ ਸਥਾਈ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਪਾਏ ਹਰ ਕਾ ਨਾਮ ਮਨ ਵਸਾਈ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ।

ਕਲਕ ਬਿਤਾਲ ਵਿਉ ਬੀਜ ਪਤ ਲੈ ਗਏ ਅਪਗਵੈ ਦਾ ਜੇ ਕੋਹੇ ਤਾਂ ਗਵੈ ਰੁਤੀ ਮੁਰਤ ਹੋਏ ਨਾਟ ਪਾਹੇ ਵਾਹਰਾ ਕੁਰੈ ਰੰਗ ਨ ਸੋਏ ਪੈ ਵਿੱਚ ਖੂਨ ਚੜਾਈਐ ਸੁਰ ਪੌਤਨ ਹੋ ਨਾਨ ਪਤੀ ਜੇ ਰਪੈ ਕੂੜੈ ਸੁਣ

ਇੱਕ ਨੂੰ ਤੂੰ ਲੈ ਕਾਬੂ ਤੂੰ ਦਿਖਵਾਇਆ ਕਿਰਪਾ।

0: ਵੇਦ ਸ਼ਬਦਮ ਬ੍ਰਹਮਣਾ ਖੱਤਰੀ ਸ਼ਬਦਮ ਸੂਰ ਸ਼ਬਦਮ ਸੁਦਰ ਸ਼ਬਦਮ ਪ੍ਰਾਕਿਰਤਾ ਸਰਬ ਸ਼ਬਦ ਏਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ।
1: ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਤਾ ਆਤਮਾ ਆਤਮਾ ਵਸ ਦੇਵ ਸਜੇ ਕੋ ਜਾਣੈ।

ਸਤਿਯੁਗ ਰਸ ਤੋਕਾ ਧਰਮ ਗ੍ਰਥਵਾ ਤ੍ਰਿਤ ਰਥ ਜਤੈ ਕਾਜੁਰ ਗ੍ਰਥਵਾ ਦੁਆਪਰ ਰਥ ਪੈ ਕਾ ਸਤ ਗ੍ਰਥਵਾ ਕਲਯੁਗ ਰਥ ਗਣਕ ਕੂੜ ਗੈ ਰਥਵਾ ਮਹਲਾ ਪਹਿਲਾ ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅਠ ਸਾਥ ਰਹੇ ਸਭ ਕੋ ਸਰ ਸਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਸੂ ਨਾਇ ਲਏ ਪ੍ਰਾਸ਼ਤ ਜਾਹੇ ਨਾਨਕ ਤੁਮ ਖੰਤਰ ਪਾਹੇ

ਦੀਆਂ ਕਸਮ ਸੰਭਾਲਿਆ, ਜਿਨਕਾ ਰੂਪ ਦੇਸ਼ ਗਿਆਨ ਨਿੰਦਿਆ ਨਿਨੇਤਰੀ ਜਗਤ ਨਿਹਾਲਿਆ। ਕਸਮ ਸੋੜ ਦੂਜਾ ਲੱਗੇ ਡੂਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਹਿਤਾ ਬਿਰਲੈ ਕਿਨੇ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ, ਕਿਰਪਾ ਪਾਰ ਉਤਾਰਿਆ।

ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੇ ਧੋਤੀ ਬਸਤਰਕ ਪਾਟੰ ਜੇ ਜਾਣ ਸੁਬ੍ਰਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਤਿਹਾਵੈ ਵੇਣ

ਸਾਵਨਾ ਸੁਣੀ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਕੇ ਮਨ ਮਹਾਮ ਦੇ ਰਹਿ ਪਿੜਿਆ ਕੇ ਜਾਵਣਾ ਨੰਗਾ ਦੂਜ ਚੱਲਿਆ ਤਾਂ ਦਿਸੈ ਖਰਾ ਡਰਾਵਣਾ ਹਰ ਗੁਣ ਪਛੋਤਾਵਣਾ।

ਤਗਨ ਇੰਦਰੀ ਤਗਨ ਨਾਰੀ ਪਲਕ ਥੁੱਕ ਵੈਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾਂ ਤਗਨਾਖੀ ਵੇਤ ਗਾ ਪਿਵਤ ਵਟ ਧਾਗੇ ਅਵਰੈ ਕੱਤੇ ਲੈ ਪਹਾੜ ਕਰੇ ਵੀ ਆਹੋ ਖੱਡ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾਂ ਇਹ ਵਿਡਾ ਮਨ ਅੰਧਾ ਨਾ ਸੁਜਾਨ ਪੌੜ।

ਸੇਵਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਨੈ ਹੋਵੇ ਪ੍ਰਵਾਨ ਦਾ ਖਸਮੇ ਕਾ ਮਹਿਲ ਪਾਏ ਸੀ, ਖਸਮੈ ਭਾਵੈ ਸੋ ਕਰੇ ਮਨ ਚੰਦਿਆ ਸੋ ਬਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।

ਨਦਰੋਂ ਪੁੱਠੀ ਜੇ ਕਰੇ ਸੁਲਤਾਨਾ ਤੋ ਕਰਾਏ।

ਪੰਡ ਮੰਗਣ ਵਿਆਹ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੂੰਹ ਆਪਣ ਪਹਲੀਏ ਪੰਡ ਹੋਵੇ ਬੰਧਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ ਪੰਡੋ ਹੀ ਭੰਡ ਉਪਜੈ ਪੰਡੇ ਵਾਜ ਨਾ ਕੋਏ ਨਾਨਕ ਪੰਡੇ ਬਾਹਰ ਇੱਕੋ ਸੱਚਾ ਸੋਏ ਜਿਤ ਮੁਕਸ ਦਾ ਸਲਾਹੀਏ ਪਗਾ ਰਤੀ ਚਾਰ ਨਾਨਕ ਤੇ ਮੁਕੂਜਲੇ ਜਿਤ ਸੱਚਾਏ ਦਰ

ਮੈਲ ਆੜਸੜ ਤੀਰਥ ਜੇ ਨਾਵ ਉਤਰਾ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤਿੰਨਾਂ ਨਿਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪ੍ਰਵਾਹ ਨਾਹੀ ਕਿਸੇ ਕਿਰੀ ਬਾਤ ਸੱਚੇ ਨਾਹ ਦਰਬਾਰ ਉੱਪਰ ਖਰਚ ਮੰਗਾਂ ਜੱਬੇ ਦੇ ਤਾਂ ਖਾਹੇ ਦੀਬਾ ਨੇ ਕੁਕਲ ਮੇ ਕਹ ਮਤ ਮਾਮੇਲ ਦਰ ਲੈ ਲੇਖਾ ਪੀੜੀ ਛੁੱਟੇ ਨਾਨਕਾ ਜਿਉਂ ਤਿਲ ਪਾ।

ਦੇਖਿਆ ਗੀਤਾ ਆਪਣਾ ਤਾਂ ਬੱਚੀ ਬੁੱਕੀ ਸਾਰੀ ਹੈ ਜੋ ਆਇਆ ਸੀ ਚੱਲ ਸੀ ਸਿੰਘ ਕੋਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਸਾਰੀ ਹੈ ਆਪਣਾ ਥੇ ਆਪਣਾ ਪਿਤਾ ਸਾਰੀ ਹੈ।

ਭਾਈ ਯਸੂ ਸਾਹਿਬ ਸਦਾ ਸਮਾਧੀ ਹੈ ਜਿੱਥੇ ਜਾਂ ਭਾਈ ਆਪਣਾ ਸਫਰ ਹਾਲੀ ਹੈ ਤਾਂ ਉਹਨੇ ਕਿਤੇ ਜਦੋਂ ਮਹੀਨੇ ਦਿੰਦੇ ਹਾਲੀ ਹੈ ਜੋ ਸਾਹਿਬ ਹਾਰੀਏ ਅਤੇ ਵੇਹ ਆਪਾਂ ਸੱਟ ਹਾਲੀ ਹੈ ਪਿਛਲਾ ਹੇ ਉੱਪਰ ਕਹਾਲੀ ਹੈ ਪਿਛਲਾ ਹੇ

ਅਗਲੀ ਹੁਬ ਜਬਿਦ ਨਾ ਖਾਏ, ਖਿਸਮੈ ਕਰ ਬਰਾਬਰੀ ਫਿਰ ਘਰ ਤੰਦਰ ਪਾਏ, ਬਜੋ ਗਵਾਏ ਅਗਲਾ ਮਹਿਮੈ ਭਾਣਾ ਖਾਏ, ਜਿਸ ਦਾ ਦਿੱਤਾ ਖਾਵਣਾ ਦਿਸ ਕਹੀਏ ਸਾ ਵਾਸ, ਨਾਨਕ ਹੁਕਮ ਨਾ ਚੱਲੇ ਨਾਲ।

ਬੜੀ ਨਾਨਕੰਦ ਨਾ ਜਪਣੀ ਅਰਥਾਂ ਕਿ ਪਰਾ ਵਾਰ ਆਪਣਾ ਸਾਖੀ ਪ੍ਰਾਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਖਿਚੜੇ ਵਿਸਿਆਰ ਆਪ ਕਰਾਏ ਕਰੇ ਆਪ।

ਸਾਈ ਕਾਰ ਕਮਾਵਣੀ ਤਰਸੋਡੀ ਤਨੈ ਪਾਏ, ਨਾਨਕੇ ਕੀ ਬਾਜੀ ਦੂਜੀ ਨਹੀਂ ਜਾਏ, ਸੋ ਕਰੇ ਜਿਤ ਸਰਜਾਏ, ਸੋ ਕਰੇ ਜਿਤ ਸਰਜਾਏ ਸਤਨਾਮ ਸ੍ਰੀ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ।

0: ਮਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ

ਤਿਵੇਂ ਕਰ ਲਿਆ ਜਿਵੇਂ ਪਤਾ ਲੱਗਾ। ਫਿਰ ਨਾਲ ਨਾਲ ਇਹ ਵੀ ਸੁਣਿਆ ਕਿ ਫਲਾਣੇ ਨੇ ਵੀ ਉਪਾਅ ਕੀਤਾ ਸੀ ਅਤੇ ਆਹ ਨੁਕਸਾਨ ਹੋ ਗਿਆ, ਫਲਾਣੇ ਨੇ ਵੀ ਆਪਣਾ ਇਲਾਜ ਆਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਹ ਨੁਕਸਾਨ ਹੋ ਗਿਆ। ਹੁਣ ਜਦੋਂ ਦੇਖਿਆ ਦੁਨੀਆਂ ਦੇ ਵਿੱਚ ਪਤਾ ਲੱਗਾ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਗੱਲ ਨਹੀਂ ਬਣਨੀ। ਧੇਨ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ, ਹਰ ਨਾਹ ਨਾ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ। ਇਸ ਲਈ ਹੁਣ ਸਤਿਗੁਰੂ ਮਹਾਰਾਜ ਤੁਸੀਂ ਦੱਸੋ ਮੈਨੂੰ ਕੀ ਕਰਨਾ, ਇਹ ਵਿਛੋੜਾ ਵਿਛੋੜੇ ਦਾ ਦੁੱਖ ਇਹ ਮਿਲਾਪ ਦੇ ਸੁੱਖ ਵਿੱਚ ਕਿਵੇਂ ਬਦਲ ਸਕਦਾ ਹੈ। ਮਹਾਰਾਜ ਜੀ ਨੇ ਫਿਰ ਸਾਨੂੰ ਸਮਝਾਇਆ ਸੀ ਦੇਸੀ ਮਹੀਨਿਆਂ ਦੇ ਮੁਤਾਬਕ ਇਹ ਜੋ 12 ਮਾਹਾਂ ਦਾ ਪਾਠ ਚੇਤ ਤੋਂ ਸ਼ੁਰੂਆਤ ਹੋਈ, ਕਿਉਂਕਿ ਲਗਭਗ ਸਾਰੇ ਆਪਾਂ ਹੁਣ ਅੰਗਰੇਜ਼ੀ ਮਹੀਨੇ ਦਾ ਗਿਆਨ ਜ਼ਿਆਦਾ ਰੱਖ ਕੇ ਬੈਠੇ ਹਾਂ, ਔਰ ਦੇਸੀ ਮਹੀਨਿਆਂ ਦੇ ਨਾਮ ਵੀ ਬਜ਼ੁਰਗਾਂ ਨੂੰ ਜੇ ਆਉਂਦੇ ਹੋਣਗੇ ਅਜੋਕੀ ਪੀੜ੍ਹੀ ਨੂੰ ਤਾਂ ਬਹੁਤ ਘੱਟ ਹੈ। ਜਿਨ੍ਹਾਂ ਨੇ ਘਰ ਦੇ ਵਿੱਚ ਇਹ ਸਿੱਖਿਆ ਲਈ ਹੋਏਗੀ ਉਹਨਾਂ ਮਾਪਿਆਂ ਦੇ ਰਾਹੀਂ ਬੱਚਿਆਂ ਨੂੰ ਦੇਸੀ ਮਹੀਨਿਆਂ ਦੇ ਨਾਮ ਪਤਾ ਹੋਣਗੇ, ਨਹੀਂ ਤਾਂ ਲਗਭਗ ਅਸੀਂ ਦੇਖਾਂਗੇ ਤਾਂ ਨਹੀਂ ਪਤਾ। ਫਿਰ ਮਹਾਰਾਜ ਨੇ ਸ਼ੁਰੂਆਤ ਕੀਤੀ ਸੀ ਕਿ ਤੇਰਾ ਇੱਕੋ ਹੀ ਹੱਲ ਹੈ, ਜੇ ਤੂੰ ਆਪਣਾ ਦੁੱਖ ਵਿਛੋੜਾ ਭਟਕਣਾ ਇਹਨੂੰ ਮੁਕਾਉਣਾ ਚਾਹੁੰਦਾ ਹੈ ਤਾਂ ਫਿਰ ਚੇਤ ਗੋਬਿੰਦ ਆਰਾਧੀ ਹੈ, ਤੂੰ ਪਰਮੇਸ਼ਵਰ ਨੂੰ ਚੇਤਾ ਕਰ, ਉਹਦੀ ਆਰਾਧਨਾ ਕਰ। ਜਦੋਂ ਤੂੰ ਉਹਨੂੰ ਆਰਾਧਨਾ ਸ਼ੁਰੂ ਕਰੇਗਾ ਉਸ ਮਾਲਕ ਵਾਹਿਗੁਰੂ ਜੀ 'ਤੇ ਭਰੋਸਾ ਰੱਖ ਕੇ, ਫਿਰ ਤੇਰੇ ਜੀਵਨ ਦੇ ਅੰਦਰ ਘਣਾ ਆਨੰਦ ਜਿਹੜਾ ਉਹ ਬਣ ਸਕਦਾ ਹੈ। ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ। ਫਿਰ ਰਸਤਾ ਵੀ ਦੱਸਿਆ ਸੀ ਕਿ ਉਹਨੂੰ ਚੇਤੇ ਕਿਵੇਂ ਕਰਨਾ, ਉਹਦੀ ਆਰਾਧਨਾ ਕਿਵੇਂ ਕਰਨੀ ਹੈ। ਮਹਾਰਾਜ ਨੇ ਕਿਹਾ ਸੀ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ, ਤੂੰ ਸਤ ਸੰਗ ਕਰਿਆ ਕਰ। ਵੱਖ ਵੱਖ ਕਰਮ ਕਰਨ ਦੀ ਲੋੜ ਨਹੀਂ, ਭਟਕਣ ਦੀ ਲੋੜ ਨਹੀਂ ਹੈ, ਫੋਕਟ ਕਰਮ ਕਰਨ ਦੀ ਲੋੜ ਨਹੀਂ ਹੈ, ਸਿਰਫ ਇੱਕ ਕੰਮ ਕਰ, ਸਤ ਸੰਗ ਕਰਕੇ ਤੂੰ ਉਹਦੇ ਨਾਮ ਦੀ ਆਰਾਧਨਾ ਕਰ। ਅਸੀਂ ਰੋਜ਼, ਸਾਨੂੰ ਮਹਾਰਾਜ ਨੇ ਰੋਜ਼ ਲੈਸਨ ਦਿੱਤਾ, ਸੰਧਿਆ ਵੇਲੇ ਸ਼ਾਮਾਂ ਵੇਲੇ ਅਸੀਂ ਰੋਜ਼ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ, ਰੋਜ਼ ਮਹਾਰਾਜ ਸਮਝਾਉਂਦੇ ਆ, ਰੋਜ਼ ਰਿਪੀਟ ਕਰਾਉਂਦੇ ਆ। ਹਾਂ, ਉਹ ਗੱਲ ਸਮਝ ਆਵੇ ਨਾ ਆਵੇ ਵੱਖਰੀ ਗੱਲ ਹੈ, ਪਰ ਰੋਜ਼ ਰਿਪੀਟ ਕਰਾਇਆ ਜਾਂਦਾ ਹੈ ਰੋਜ਼। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਮਹਾਰਾਜ ਕਹਿੰਦੇ ਤੂੰ ਕੇਵਲ ਆਹ ਕਰਮ ਕਰ ਲੈ, ਸਤ ਸੰਗਤ ਦੇ ਨਾਲ ਰਲ ਕੇ ਤੂੰ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰ, ਫਿਰ ਤੇਰੇ ਅੰਦਰ ਪ੍ਰੇਮ ਦਾ ਜਾਗ ਲੱਗੇਗਾ, ਪ੍ਰਭੂ ਨੂੰ ਮਿਲਣ ਦਾ ਜਾਗ। ਫਿਰ ਮਹਾਰਾਜ ਨੇ ਅਗਲਾ, ਜਦੋਂ ਵਿਸਾਖ ਚੜ ਗਿਆ ਤਾਂ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ, ਕਹਿਣ ਲੱਗੇ ਜਿਹੜੀਆਂ ਜੀਵ ਇਸਤਰੀਆਂ ਪਰਮੇਸ਼ਵਰ ਦੇ ਨਾਲੋਂ ਵਿਛੜੀਆਂ ਹੁੰਦੀਆਂ ਨੇ, ਜਿਨ੍ਹਾਂ ਦਾ ਅੰਦਰ ਭਾਂਡਾ ਪਰਮੇਸ਼ਵਰ ਦੇ ਪ੍ਰੇਮ ਤੋਂ ਖਾਲੀ ਹੁੰਦਾ ਹੈ, ਦੁਨੀਆਂ ਨਾਲ ਸੰਸਾਰ ਨਾਲ ਤਾਂ ਪ੍ਰੇਮ ਹੈ, ਪਰਮੇਸ਼ਵਰ ਦੇ ਨਾਲ ਪ੍ਰੇਮ ਨਹੀਂ ਹੈ, ਫਿਰ ਉਹ ਜੀਵ ਆਤਮਾ ਜੀਵ ਇਸਤਰੀਆਂ ਜਿਹੜੀਆਂ ਨੇ ਉਹਨਾਂ ਨੂੰ ਧੀਰਜ ਕਿਵੇਂ ਆਏਗਾ, ਅੰਦਰ ਦੀ ਬੇਚੈਨੀ ਕਿਵੇਂ ਖਤਮ ਹੋਏਗੀ, ਮਨ ਨੂੰ ਸਕੂਨ ਕਿੱਦਾਂ ਮਿਲੇਗਾ, ਅੰਦਰ ਆਤਮਕ ਟਿਕਾ ਜਿਹੜਾ ਉਹਨਾਂ ਦੇ ਕਿਵੇਂ ਬਣੇਗਾ। ਵੈਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਛੋ, ਅੰਦਰ ਭਾਂਡਾ ਖਾਲੀ ਹੈ ਪ੍ਰੇਮ ਤੋਂ, ਔਰ ਪਰਮੇਸ਼ਵਰ ਨੂੰ ਵਿਸਾਰ ਕੇ ਮਾਇਆ ਵੀ ਪਦਾਰਥਾਂ ਦੇ ਵਿੱਚ ਜੁੜੇ ਹੋਏ ਆ, ਉਹ ਫਿਰ ਸੁੱਖ ਕਿੱਦਾਂ ਬਣੇ।

0: ਚੁੱਕਾ।
1: ਹੁਣੇ ਚੇਤ ਔਰ ਵਿਸਾਖ ਦਾ ਮਹੀਨਾ ਜਦੋਂ ਬਤੀਤ ਹੋਇਆ ਤੇ ਅੱਜ ਜਿਹੜਾ ਦਿਨ ਚੜ੍ਹਿਆ ਜੇਠ ਦਾ, ਜੇਠ ਦਾ ਅਰਥ ਰਿਸ਼ਤੇ ਵਿੱਚ ਵੀ ਆਪਾਂ ਦੇਖਾਂਗੇ ਤੇ ਵੱਡੇ ਨੂੰ ਕਿਹਾ ਜਾਂਦਾ, ਜਿਹੜਾ ਵੱਡਾ ਭਰਾ ਹੋਵੇ ਨਾ ਉਹਨੂੰ ਜੇਠ ਕਿਹਾ ਜਾਂਦਾ, ਭਾਵ ਵੱਡੇ ਨੂੰ ਜੇਠ ਕਿਹਾ ਜਾਂਦਾ। ਔਰ 12 ਮਹੀਨਿਆਂ ਦੇ ਵਿੱਚ ਜਿਹੜਾ ਆਹ ਮਹੀਨਾ ਹੈ ਇਹ ਵੱਡਾ ਮੰਨਿਆ ਗਿਆ, ਇਹਦੇ 'ਚ ਦਿਨ ਵੱਡਾ ਹੁੰਦਾ ਅਤੇ ਰਾਤ ਛੋਟੀ ਹੁੰਦੀ ਹੈ। ਇਹਨੂੰ 12 ਮਹੀਨਿਆਂ ਦੇ ਵਿੱਚੋਂ ਵੱਡਾ ਮਹੀਨਾ ਮੰਨਿਆ ਗਿਆ, ਕਿਉਂਕਿ ਹੁਣ ਦਿਨ ਵੱਡੇ ਹੋ ਜਾਣੇ ਆ ਅਤੇ ਰਾਤਾਂ ਛੋਟੀਆਂ। ਇਸ ਲਈ ਇੱਕ ਜੇਠ ਹੈ ਪਰਮਾਤਮਾ ਵੱਡਾ, ਜਿਸ ਤੋਂ ਵੱਡਾ ਹੋਰ ਕੋਈ ਨਹੀਂ ਦੁਨੀਆਂ ਵਿੱਚ, ਦੁਨੀਆਂ ਦੇ ਅੰਦਰ ਇਸ ਤੋਂ ਵੱਡਾ ਕੋਈ ਵੀ ਨਹੀਂ ਹੈ। ਉਹਦਾ ਮਰਤਬਾ, ਉਹਦਾ ਰੁਤਬਾ, ਉਹਦਾ ਦਰਬਾਰ ਸਭ ਤੋਂ ਵੱਡਾ, ਉਹਦਾ ਤਖਤ ਸਭ ਤੋਂ ਵੱਡਾ। ਦੁਨੀਆਂ ਦੇ ਵਿੱਚ ਬੜੇ ਤਖਤਾਂ ਵਾਲੇ ਨੇ, ਜਿਹੜੇ ਕਹਿੰਦੇ ਫਲਾਣੇ ਦੇ ਨਾਲੋਂ ਮੇਰਾ ਤਖਤ ਵੱਡਾ, ਫਲਾਣੇ ਨਾਲੋਂ ਮੇਰਾ ਰਾਜ ਵੱਡਾ ਹੈ, ਉਸ ਰਾਜੇ ਨਾਲੋਂ ਆਹ ਰਾਜਾ ਵੱਡਾ ਹੈ। ਪਰ ਜਿਹਦੇ ਨਾਲ ਸਾਨੂੰ ਜੁੜਨ ਵਾਸਤੇ ਆਖਿਆ, ਉਸ ਤੋਂ ਵੱਡਾ ਰਾਜਾਨ ਰਾਜ ਕੋਈ ਨਹੀਂ, ਉਸ ਤੋਂ ਵੱਡਾ ਦਰਬਾਰ ਤਖਤ ਕੋਈ ਨਹੀਂ, ਉਹਦੇ ਤੋਂ ਵੱਡਾ ਰੁਤਬਾ ਕਿਸੇ ਦਾ ਨਹੀਂ ਹੈ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰਸ਼ਾ ਹਾਂ ਪਾਤਸ਼ਾਹ ਨਹਿਚਲ ਚਾਉਰ ਛਤ, ਉਹ ਸਭ ਤੋਂ ਵੱਡਾ ਹੈ। ਮਹਾਰਾਜ ਕਹਿੰਦੇ ਜਿਹੜਾ ਸਭ ਤੋਂ ਵੱਡਾ ਹੈ, ਜਿਹਦਾ ਹੁਕਮ ਪੂਰੇ ਸੰਸਾਰ ਵਿੱਚ, ਪੂਰੇ ਬ੍ਰਹਿਮੰਡ ਵਿੱਚ ਹਰ ਇੱਕ ਜੀਵ ਉੱਤੇ ਜਿਹਦਾ ਹੁਕਮ ਚੱਲਦਾ, ਤੂੰ ਉਹਦੇ ਨਾਲ ਜੁੜ। ਕਿਉਂਕਿ ਅਸੀਂ ਭਟਕ ਗਏ ਨਾ, ਗੁਮਰਾਹ ਹੋ ਗਏ, ਅਸੀਂ ਜੁੜ ਗਏ ਅਧੂਰਿਆਂ ਦੇ ਨਾਲ, ਕੋਈ ਦੇਹ ਧਾਰੀ ਨਾਲ ਜੁੜ ਗਿਆ, ਕੋਈ ਮੜੀ, ਕੋਈ ਮਸਾਣ, ਕੋਈ ਦਰਖਤਾਂ ਦੀ ਪੂਜਾ ਕਰਨ ਲੱਗਾ ਹੋਇਆ, ਕੋਈ ਪਸ਼ੂਆਂ ਦੀ ਪੂਜਾ ਕਰਨ ਲੱਗਾ ਹੋਇਆ। ਅਸੀਂ ਤੇ ਅਕਾਲ ਦੇ ਪੁਜਾਰੀ ਬਣਨਾ ਸੀ ਪਰਮਾਤਮਾ ਦੇ। ਇੱਕ ਪਰਮੇਸ਼ਵਰ ਨੂੰ ਛੱਡ ਕੇ ਅਸੀਂ ਦੁਨੀਆਂ ਵਿੱਚ ਹਰ ਇੱਕ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਸਮਝ ਨਹੀਂ ਸੀ ਨਾ, ਜੁੜਨਾ ਤੇ ਇੱਕ ਦੇ ਨਾਲ ਸੀ। ਜਿਹੜਾ ਸਾਰੀ ਦੁਨੀਆਂ ਦਾ ਮਾਲਕ ਹੈ, ਸਵਾਮੀ ਹੈ, ਠਾਕੁਰ ਹੈ, ਸਭਨਾਂ ਦਾ ਮਾਈ ਬਾਪ ਹੈ, ਸਾਰੇ ਜੀਆਂ ਨੂੰ ਪੈਦਾ ਕਰਨ ਵਾਲਾ ਤੇ ਸੰਭਾਲਣ ਵਾਲਾ ਹੈ, ਉਹ ਇੱਕ ਹੀ ਹੈ ਪਰਮੇਸ਼ਵਰ। ਨਾਮ ਅਨੰਤ ਹੋ ਸਕਦੇ ਆ, ਕੋਈ ਉਹਨੂੰ ਰਾਮ ਕਹੇ, ਰਹੀਮ ਕਹੇ, ਅੱਲਾ ਕਹੇ, ਕੋਈ ਉਹਨੂੰ ਗੋਬਿੰਦ ਕਹਿੰਦਾ, ਗੋਪਾਲ ਕਹਿੰਦਾ, ਅਨੰਤ ਨਾਮ ਨੇ। ਤੇ ਜੇ ਸਭ ਤੋਂ ਵੱਧ ਨਾਮ ਜਾਣਨੇ ਹੋਣ ਨਾ ਵੀ ਪਰਮੇਸ਼ਵਰ ਦੇ ਕਿੰਨੇ ਨਾਮ ਨੇ, ਤਾਂ ਜਾਪ ਸਾਹਿਬ ਦੀ ਬਾਣੀ ਬੜੇ ਧਿਆਨ ਨਾਲ ਪੜਿਓ, ਤੁਹਾਨੂੰ ਅਨੰਤ ਨਾਮ ਉਹਦੇ ਵਿੱਚ ਮਿਲ ਜਾਣਗੇ। ਉਹ ਹੈ ਇੱਕ ਦੇ ਹੀ ਨੇ, ਇੱਕ ਓਅੰਕਾਰ, ਇੱਕ ਪਰਮੇਸ਼ਵਰ ਦੇ ਅਨੰਤ ਨਾਮ ਨੇ, ਕਿਉਂਕਿ ਉਹਦੇ ਗੁਣ ਅਨੰਤ ਨੇ, ਬੇਅੰਤ ਗੁਣ ਨੇ, ਤੇ ਜਿੰਨੇ ਗੁਣ ਨੇ ਓਨੇ ਹੀ ਨਾਮ ਨੇ ਪਰਮੇਸ਼ਵਰ ਦੇ। ਹੁਣ ਗੁਣ ਕਿੰਨੇ ਆ, ਗੁਣ ਅਸੀਂ ਦੱਸ ਨਹੀਂ ਸਕਦੇ, ਇਸ ਲਈ ਨਾਮਾਂ ਦਾ ਵੀ ਕੋਈ ਅੰਤ ਨਹੀਂ ਪੈ ਸਕਦਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਉਹ ਸਭ ਤੋਂ ਉੱਚਾ, ਸਭ ਤੋਂ ਵੱਡਾ ਹੈ, ਸਰਵ ਕਲਾ ਸਮਰੱਥ ਹੈ। ਮਹਾਰਾਜ ਜੀ ਕਹਿੰਦੇ ਜੇ ਜੁੜਨਾ ਤੇ ਉਹਦੇ ਨਾਲ ਜੁੜ, ਜਿਹਦੇ ਨਾਲ ਤੂੰ ਜੁੜਿਆ ਉਹ ਤੇ ਅਧੂਰਾ ਹੈ। ਜੇ ਤੂੰ ਮਨੁੱਖ ਦੀ ਵੀ ਟੇਕ ਲੈ ਰਿਹਾ, ਮਨੁੱਖ ਤੇ ਆਪ ਅਧੂਰਾ ਹੈ, ਤੂੰ ਵੀ ਅਧੂਰਾ ਰਹਿ ਜਾਏਗਾ। ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਉਹ ਰਜ਼ਾਨ ਰਾਜ ਹੈ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਇਸ ਲਈ ਮਹਾਰਾਜ ਨੇ ਅੱਜ ਜੋ ਸਾਨੂੰ ਇਹ ਸ਼ਬਦ ਦੇ ਰਾਹੀਂ ਸਮਝਾਉਣਾ ਹੈ, ਮਹਾਰਾਜ ਜੀ ਕਹਿੰਦੇ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਜੇਠ ਤੋਂ ਭਾਵ ਵੱਡਾ, ਵੱਡੇ ਤੋਂ ਭਾਵ ਪਰਮੇਸ਼ਵਰ। ਜੇ ਤੂੰ ਜੁੜਨਾ ਹੀ ਚਾਹੁੰਦਾ ਹੈ, ਲੋੜੀਏ ਚਾਹੁੰਦਾ ਹੈ, ਤਾਂ ਫਿਰ ਤੂੰ ਉਹਦੇ ਨਾਲ ਜੁੜ ਜਿਹਦੇ ਅੱਗੇ ਸਾਰੀ ਦੁਨੀਆ ਨਿਭਦੀ ਹੈ, ਪੂਰਾ ਸੰਸਾਰ ਨਿਭਦਾ, ਜਿਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਜਿੰਨੇ ਵੀ ਅਸੀਂ ਤਿੰਨ ਪ੍ਰਮੁੱਖ ਦੇਵਤੇ ਮੰਨੇ ਹਾਂ, ਬ੍ਰਹਮਾ ਵਿਸ਼ਨੂੰ ਮਹੇਸ਼, ਪਰ ਮਹਾਰਾਜ ਕਹਿੰਦੇ ਉਹ ਤਿੰਨਾਂ ਉੱਪਰ ਵੀ ਇੱਕ ਪਰਮਾਤਮਾ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਪਰ ਤਿੰਨਾਂ ਉੱਤੇ ਵੀ ਫੁਰਮਾਨ ਇੱਕ ਪਰਮੇਸ਼ਵਰ ਦਾ ਹੈ। ਕਾਮ ਧੇਨ ਗਊ ਨੂੰ ਕਈ ਅਰਾਧਦੇ ਨੇ ਵੀ ਉਹਦੇ ਨਾਲ ਕਾਮਨਾ ਇੱਛਾ ਪੂਰੀ ਹੁੰਦੀ ਹੈ, ਮਹਾਰਾਜ ਕਹਿੰਦੇ ਉਹ ਵੀ ਉਹਦੇ ਅੱਗੇ ਨਿਭਦੀ ਹੈ। ਚਲੋ ਮੰਨ ਲਓ, ਹਾਲਾਂਕਿ ਦੇਖਿਆ ਨਹੀਂ ਕਿਸੇ ਨੇ ਕਾਮ ਧੇਨ ਗਊ ਨੂੰ, ਉਹ ਵੀ ਉਹਦੇ ਅੱਗੇ, ਉਹਦੇ ਉਹ ਵੀ ਉਹਦੇ ਹੁਕਮ ਚ ਹੈ। ਤੁਸੀਂ ਉਹਦੇ ਨਾਲ ਜੁੜੋ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਮਨ ਨੂੰ ਸਮਝਾਉਣਾ ਨਾ, ਮਨ ਭੁੱਲਿਆ ਹੋਇਆ, ਭਟਕਿਆ, ਜਿਸ ਪਾਸੇ ਕੋਈ ਆਖਦਾ ਉਸ ਪਾਸੇ ਸਰੀਰ ਲੈ ਕੇ ਤੁਰ ਪੈਂਦਾ। ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਸਾਨੂੰ ਜਿੱਧਰ ਕੋਈ ਆਖੇ ਅਸੀਂ ਉਸ ਪਾਸੇ ਹੀ ਤੁਰ ਪਾਂਗੇ, ਜਿੱਥੇ ਕੋਈ ਕਹੇ ਵੀ ਇਹਦੇ 'ਤੇ ਭਰੋਸਾ ਕਰ, ਉਹਦੇ 'ਤੇ ਹੀ ਕਰ ਦਿਆਂਗੇ, ਪਰ ਇੱਕ ਪਰਮੇਸ਼ਵਰ 'ਤੇ ਨਹੀਂ ਹੋਣਾ। ਪਰ ਮਹਾਰਾਜ ਕਹਿੰਦੇ ਨਹੀਂ, ਤੂੰ ਇੱਕ 'ਤੇ ਭਰੋਸਾ ਰੱਖ, ਜਿਹਦੇ ਹੱਥ ਵਿੱਚ ਤੇਰੀ ਜ਼ਿੰਦਗੀ ਦੀ ਡੋਰ ਹੈ, ਜਿਹਨੇ ਤੈਨੂੰ ਪੈਦਾ ਕੀਤਾ ਹੈ, ਤੈਨੂੰ ਸਵਾਸ ਦੇ ਰਿਹਾ, ਤੈਨੂੰ ਪਾਲ ਰਿਹਾ, ਤੂੰ ਉਹਦੇ ਨਾਮ ਦਾ ਅਭਿਆਸ ਕਰ। ਤੂੰ ਉਹਨੂੰ ਛੱਡ ਕੇ ਹੋਰ ਹੋਰ ਥਾਵੇਂ ਭਟਕ ਰਿਹਾ, ਤੂੰ ਉਹਦੇ ਨਾਮ ਦਾ ਸਿਮਰਨ ਕਰ। ਜਾਂ ਕਹਿ ਸਿਮਰਨ ਸਭ ਕੁਛ ਪਾਈਐ, ਬਿਰਥੀ ਘਾਲ ਨਾ ਜਾਈ ਤਿਸ ਪ੍ਰਭ ਤਿਆਗ, ਅਵਰ ਕਤ ਰਾਚੋ ਜੋ ਸਭ ਮੈਂ ਰਹਿਆ ਸਮਾਈ। ਉਹ ਕਿੰਨਾ ਵੱਡਾ ਹੈ, ਕਿੰਨਾ ਵਿਸ਼ਾਲ ਹੈ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਸਾਰਿਆਂ ਦੇ ਵਿੱਚ ਵਰਤ ਰਿਹਾ। ਕੋਈ ਐਸਾ ਜੀਵ ਨਹੀਂ ਜਿਹਦੇ ਵਿੱਚ ਉਹ ਨਾ ਹੋਵੇ, ਕੋਈ ਐਸਾ ਕਣ ਜਾਂ ਕੋਨਾ ਨਹੀਂ ਜਿੱਥੇ ਉਹ ਨਾ ਸਮਾਇਆ ਹੋਵੇ। ਉਹ ਸਭ ਤੋਂ ਵੱਡਾ ਹੈ, ਉਹਦੀ ਪਹੁੰਚ ਪੂਰੇ ਕਿਉਂਕਿ ਉਹ ਬ੍ਰਹਿਮੰਡ ਦਾ ਰਚਨਹਾਰ ਹੈ। ਬੰਦਾ ਕਹਿੰਦਾ ਮੇਰੀ ਫਲਾਣੇ ਤੱਕ ਪਹੁੰਚ ਹੈ, ਇੱਕ ਰਾਜੇ ਦੀ ਦੂਜੇ ਰਾਜੇ ਤੱਕ ਪਹੁੰਚ ਹੈ, ਇੱਕ ਮੁਲਕ ਦੀ ਦੂਜੇ ਮੁਲਕ, ਪਰ ਉਹ ਪਰਮੇਸ਼ਵਰ, ਉਹ ਪੂਰਾ ਬ੍ਰਹਿਮੰਡ ਹੀ ਉਹਦਾ ਹੀ ਸਾਜਿਆ ਹੋਇਆ ਹੈ। ਉਹਦੀ ਡੋਰ ਕਿਸੇ ਹੱਥ ਨਹੀਂ ਹੈ, ਪਰ ਪੂਰੇ ਸੰਸਾਰ ਦੀ ਡੋਰ ਉਹਦੇ ਹੱਥ ਵਿੱਚ ਹੈ। ਪਰਮਾਤਮਾ ਦੀ ਡੋਰ ਕਿਹਦੇ ਹੱਥ ਹੈ? ਉਹ ਤੇ ਅਕਾਲ ਹੈ, ਅਜੂਨੀ ਹੈ, ਉਹਦੇ ਹੱਥ ਵਿੱਚ ਸਾਰੇ ਸੰਸਾਰ ਦੀ ਡੋਰ ਹੈ। ਇਸ ਲਈ ਪ੍ਰਭ ਡੋਰੀ ਹੱਥ ਤੁਮਾਰੇ, ਵਾਹਿਗੁਰੂ ਸਾਡੀ ਡੋਰ ਤੇਰੇ ਹੱਥ ਹੈ, ਤੇ ਜੁੜਨਾ ਵੀ ਸਾਨੂੰ ਤੇਰੇ ਨਾਲ ਚਾਹੀਦਾ। ਇਸ ਲਈ ਮਹਾਰਾਜ ਕਹਿੰਦੇ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਜਿਹਦੇ ਹੁਕਮ ਅੱਗੇ ਸਾਰੇ ਨਿਭਦੇ ਹੈ, ਜਿਹਦੇ ਅੱਗੇ ਜ਼ੋਰ ਕਿਸੇ ਦਾ ਨਹੀਂ ਚੱਲ ਸਕਦਾ। ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦਨਮ। ਉਹਦੇ ਹੁਕਮ ਅੱਗੇ ਕਿਹਨੇ ਆਪਣਾ ਜ਼ੋਰ ਚਲਾਇਆ? ਉਹਦੇ ਹੁਕਮ ਅੱਗੇ ਕਿਸੇ ਦਾ ਜ਼ੋਰ ਚੱਲਿਆ ਹੀ ਨਹੀਂ। ਵੱਡੇ ਵੱਡੇ ਅਹੰਕਾਰੀ ਆਏ ਦੁਨੀਆਂ ਦੇ ਵਿੱਚ, ਜਿਨ੍ਹਾਂ ਨੇ ਦੁਨੀਆਂ 'ਤੇ ਆਪਣਾ ਪੂਰਾ ਜ਼ੋਰ ਚਲਾਇਆ, ਪਰ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਉਹ ਸਰਵ ਕਲਾ ਸਮਰੱਥ ਹੈ, ਜੇ ਉਹ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਕੋਈ ਆਵੇਗਾ, ਤੇ ਉਹ ਇਹ ਨਹੀਂ ਆਖਦਾ ਵੀ ਤੂੰ ਕਿਸੇ ਹੋਰ ਦੇ ਦਰ ਤੇ ਜਾ, ਤੇਰੀ ਮੁਰਾਦ, ਤੇਰੀ ਇੱਛਾ, ਤੇਰੇ ਮਨ ਦੀ ਭਾਵਨਾ ਮੇਰੇ ਦਰ ਤੋਂ ਪੂਰੀ ਨਹੀਂ ਹੋਣੀ। ਨਹੀਂ, ਉਹਦੇ ਘਰ ਸਭ ਕੁਛ ਹੈ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ। ਹਾਂ ਮੈਨੂੰ ਤੇਰੇ ਦਰ ਤੋਂ ਦਾਤ ਨਹੀਂ ਲੈਣੀ ਆ ਰਹੀ, ਗੱਲ ਵੱਖਰੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਤੇਰੇ ਘਰ ਕੁਛ ਨਹੀਂ ਹੈ। ਮੈਨੂੰ ਦਾਤ ਨਹੀਂ ਲੈਣੀ ਆਈ, ਇਸ ਲਈ ਮੈਂ ਤੇਰਾ ਦਰ ਛੱਡ ਕੇ ਹੋਰ ਦਰ ਤੇ ਭਟਕ ਰਿਹਾ। ਪਰ ਗੱਲ ਤੇ ਹੈ ਵੀ ਮੈਨੂੰ ਸਮਝ ਨਹੀਂ ਆਈ, ਤੇਰੇ ਦਰ ਤਾਂ ਸਭ ਕੁਛ ਹੈ, ਤੇਰੇ ਘਰ ਵਿੱਚ ਤਾਂ ਸਭ ਕੁਛ ਹੈ, ਮੈਨੂੰ ਲੈਣਾ ਨਹੀਂ ਆਇਆ। ਜਿਹੜਾ ਵਾਹਿਗੁਰੂ ਅਕਾਲ ਪੁਰਖ ਜੀ ਦਾ ਪੱਲਾ ਪਕੜ ਲੈਂਦਾ ਹੈ, ਫਿਰ ਉਹਨੂੰ ਕਿਸੇ ਹੋਰ ਦੇ ਸਹਾਰੇ ਦੀ ਲੋੜ ਨਹੀਂ ਪੈਂਦੀ, ਉਹਨੂੰ ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ ਪੈਂਦੀ। ਹਰ ਸੱਜਣ ਦਾਵਣ ਲੱਗੇ ਆ, ਹਰੀ ਸੱਜਣ, ਉਹ ਸੱਜਣ ਵੀ ਹੈ, ਸੱਜਾ ਉਹ ਸੱਚਾ ਸੱਜਣ ਹੈ, ਝੂਠਾ ਨਹੀਂ ਹੈ, ਉਹ ਹਰ ਵੇਲੇ ਸਾਡੇ ਨਾਲ ਖਲੋਤਾ ਹੈ। ਹਰ ਦੁੱਖ ਸੁੱਖ ਦੇ ਵਿੱਚ ਉਹ ਸਾਡੇ ਨਾਲ ਖਲੋਤਾ ਹੋਇਆ ਹੈ, ਉਹ ਸੱਜਣ ਸੱਚਾ ਪਾਤਸ਼ਾਹ, ਹਰੀ ਰੂਪੀ ਪਰਮੇਸ਼ਵਰ ਰੂਪੀ ਸੱਜਣ। ਦਾਵਣ, ਦਾਵਣ ਮੈਨੇ ਪੱਲਾ ਲੱਗਿਆ, ਉਹਦੇ ਪੱਲੇ ਲੱਗਿਆ, ਉਹਦਾ ਆਸਰਾ ਲਿਆ, ਕਿਸੇ ਨਾ ਦੇਈ ਬੰਨ, ਉਹ ਫਿਰ ਕਿਸੇ ਹੋਰ ਨੂੰ ਨਹੀਂ ਕਹਿੰਦਾ ਵੀ ਤੂੰ ਕਿਸੇ ਹੋਰ ਦੇ ਦਰ ਤੇ ਜਾ, ਜੋ ਤੂੰ ਇੱਥੇ ਇੱਛਾ ਰੱਖ ਕੇ ਆਇਆ ਤੇਰੀ ਇੱਛਾ ਇੱਥੇ ਪੂਰੀ ਨਹੀਂ ਹੋਣੀ। ਨਹੀਂ, ਅਸੀਂ ਪੂਰੇ ਦੇ ਨਾਲ ਜੁੜਨਾ, ਅਧੂਰੇ ਦੇ ਨਾਲ ਨਹੀਂ, ਤੇ ਪੂਰਾ ਇੱਕੋ ਹੀ ਹੈ, ਆਦ ਪੂਰਨ, ਮੱਦ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਪਾਤਸ਼ਾਹ ਤੇ ਸੱਚਾ ਪਾਤਸ਼ਾਹ। ਪਾਤਸ਼ਾਹ ਝੂਠਾ ਹੈ, ਬਿਨ ਸੰਹਾਰ ਹੈ। ਮਹਾਰਾਜ ਕਹਿੰਦੇ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀ, ਉਹ ਇਹ ਪਾਤਸ਼ਾਹ ਝੂਠੇ ਆ, ਅੱਜ ਹੈ ਕੱਲ ਨਹੀਂ। ਪਰ ਜੇ ਸੱਚਾ ਪਾਤਸ਼ਾਹ ਹੈ, ਉਹ ਸੱਚਾ ਹੀ ਹੈ, ਉਹ ਸਦੀਵੀ ਹੋਈ ਹੈ। ਜਦੋਂ ਇੱਕ ਘਾਹੀ ਗਿਆ ਨਾ ਘਾਹ ਦੀ ਪੰਡ ਲੈ ਕੇ, ਪਤਾ ਲੱਗਾ ਪਾਤਸ਼ਾਹ ਆਏ ਹੋਏ ਨੇ। ਘਾਹ ਦੀ ਪੰਡ ਲੈ ਕੇ ਉਹ ਚੁੱਕ ਕੇ ਤੁਰ ਪਿਆ ਤੇ ਦੋ ਤੰਬੂ ਲੱਗੇ ਆ, ਇੱਕ ਪਾਤਸ਼ਾਹ ਦਾ, ਇੱਕ ਸੱਚਾ ਪਾਤਸ਼ਾਹ, ਇੱਕ ਔਰੰਗ ਜਿਹੜਾ ਜਹਾਂਗੀਰ ਦਾ, ਔਰ ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਉਹਨੂੰ ਪਾਤਸ਼ਾਹ ਕਹਿੰਦੇ ਆ ਜਹਾਂਗੀਰ ਨੂੰ, ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿੰਦੇ ਆ। ਇਹਨੇ ਪੁੱਛਦਾ ਪੁੱਛਦਾ ਚਲਾ ਗਿਆ, ਤੇ ਜਦੋਂ ਸਿਪਾਹੀਆਂ ਨੂੰ ਪੁੱਛਿਆ ਵੀ ਮੈਂ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ, ਉਹਨਾਂ ਨੇ ਔਰੰਗ ਜਿਹੜਾ ਜਹਾਂਗੀਰ ਸੀ ਉਹਦੇ ਵੱਲ ਭੇਜ ਦਿੱਤਾ। ਉਹਦੇ ਅੱਗੇ ਰੱਖ ਕੇ ਘਾਹ ਦੀ ਪੰਡ ਉੱਤੇ ਇੱਕ ਟਕਾ ਰੱਖ ਕੇ ਤੇ ਸੀਸ ਨਵਾ ਕੇ ਕਹਿੰਦਾ ਮੇਰਾ ਲੋਕ ਤੇ ਪਰਲੋਕ ਦੋਵੇਂ ਸਵਾਰ ਦਿਓ, ਮੈਂ ਸੁਣਿਆ ਸੱਚੇ ਪਾਤਸ਼ਾਹ ਦੇ ਦਰ ਤੇ ਲੋਕ ਸੁਖੀ ਏ, ਪਰਲੋਕ ਸੁਹੇਲੇ ਹੁੰਦੇ ਆ, ਤੇ ਤੁਹਾਡੇ ਦਰ ਤੇ ਆਇਆ ਪਾਤਸ਼ਾਹ ਜੀ, ਮੇਰਾ ਲੋਕ ਵੀ ਸੁਹੇਲਾ ਕਰ ਦਿਓ ਤੇ ਪਰਲੋਕ ਵੀ ਸੁਹੇਲਾ ਕਰ ਦਿਓ। ਜਹਾਂਗੀਰ ਸੋਚੀ ਪੈ ਗਿਆ ਵੀ ਮੇਰੇ ਆਪਣੇ ਪਰਲੋਕ ਦਾ ਪਤਾ ਨਹੀਂ ਵੀ ਮੇਰਾ ਪਰਲੋਕ ਸੁਹੇਲਾ ਹੋਣਾ ਕਿ ਨਹੀਂ ਹੋਣਾ, ਇਹ ਕਿਹੜੇ ਪਰਲੋਕ ਦੀ ਗੱਲ ਕਰਦਾ ਹੈ। ਉਹਨੇ ਆਖਿਆ ਮੈਂ ਤੇਰਾ ਲੋਕ ਤੇ ਸੁਹੇਲਾ ਕਰ ਸਕਦਾ, ਦੱਸ ਕਿੰਨੇ ਸੋਨੇ ਦੀਆਂ ਮੋਹਰਾਂ ਚਾਹੀਦੀਆਂ, ਹੀਰੇ ਚਾਹੀਦੇ ਆ, ਮੋਤੀ ਚਾਹੀਦੇ ਆ, ਮੈਂ ਤੇਰਾ ਲੋਕ ਤੇ ਸੌਖਾ ਕਰਦੇ ਆ, ਪਰ ਪਰਲੋਕ ਤੇ ਮੈਨੂੰ ਵੀ ਨਹੀਂ ਪਤਾ ਮੇਰਾ ਸੌਖਾ ਹੋਣਾ ਕਿ ਨਹੀਂ। ਜਦੋਂ ਇੰਨੀ ਗੱਲ ਕਹੀ ਤੇ ਉਹਨੇ ਆਖਿਆ ਫਿਰ ਤੂੰ ਪਾਤਸ਼ਾਹ ਤੇ ਹੈ ਪਰ ਸੱਚਾ ਪਾਤਸ਼ਾਹ ਨਹੀਂ, ਜਿਹਨੂੰ ਮੈਂ ਮਿਲਣ ਵਾਸਤੇ ਆਇਆ ਉਹ ਤੂੰ ਨਹੀਂ ਹੋ ਸਕਦਾ, ਤੇ ਕਿਸੇ ਅੱਗੇ ਭੇਟਾ ਰੱਖ ਕੇ ਚੁੱਕ ਲੈਣੀ ਵੀ ਬੜੀ ਹਿੰਮਤ ਵਾਲੀ ਗੱਲ ਹੁੰਦੀ ਹੈ। ਉਹਨੇ ਘਾਹ ਦੀ ਪੰਡ ਚੁੱਕੀ, ਟਕਾ ਚੁੱਕਿਆ, ਤੇ ਜਹਾਂਗੀਰ ਬੜਾ ਹੈਰਾਨ ਹੋ ਗਿਆ ਵੀ ਇਹ ਇਨਸਾਨ ਕਿੱਦਾਂ ਦਾ ਹੈ, ਇਹ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਕਰੀ ਜਾਂਦਾ, ਤੇ ਜਿਹੜੀ ਮੰਗ ਲੈ ਕੇ ਆਇਆ ਉਹ ਮੈਂ ਪੂਰੀ ਨਹੀਂ ਕਰ ਸਕਦਾ, ਉਹ ਮੇਰੇ ਤੋਂ ਪੂਰੀ ਨਹੀਂ ਹੋ ਸਕਦੀ, ਮੈਂ ਪਾਤਸ਼ਾਹ ਅਖਾਉਂਦਾ ਆਪਣੇ ਆਪ ਨੂੰ, ਤੇ ਇਹ ਜਿਹੜੀ ਮੰਗ ਇਹਨੇ ਮੇਰੇ ਅੱਗੇ ਰੱਖੀ ਮੈਂ ਪੂਰੀ ਕਿਉਂ ਨਹੀਂ ਕਰ ਸਕਿਆ, ਕਿਉਂਕਿ ਮੈਂ ਲੋਕ ਤੇ ਸੁਹੇਲਾ ਇਹਦਾ ਕਰ ਦਿਆਂਗਾ, ਹੀਰੇ ਮੋਤੀ ਸੋਨਾ ਚਾਂਦੀ ਦੇ ਕੇ, ਪਰ ਪਰਲੋਕ ਕਿਵੇਂ ਸੁਹੇਲਾ ਕਰਾਂ, ਕਿਉਂਕਿ ਇਹ ਸੋਨਾ ਚਾਂਦੀ ਹੀਰੇ ਮੋਤੀ ਉੱਥੇ ਕੰਮ ਨਹੀਂ ਆਉਣੇ। ਉਹ ਘਾਹ ਦੀ ਪੰਡ ਚੁੱਕ ਕੇ ਤੁਰ ਪਿਆ, ਹੈਰਾਨ ਹੋ ਗਿਆ ਵੀ ਜਾਣਨਾ ਚਾਹੁੰਦਾ ਵੀ ਪਾਤਸ਼ਾਹ ਤੇ ਸੱਚਾ ਪਾਤਸ਼ਾਹ ਵਿੱਚ ਕੀ ਫਰਕ ਹੈ। ਉਹਨੇ ਬਾਹਰ ਆ ਕੇ ਪੁੱਛਿਆ ਵੀ ਇਹ ਤੇ ਝੂਠਾ ਪਾਤਸ਼ਾਹ ਨਿਕਲਿਆ, ਮੈਨੂੰ ਤੇ ਸੱਚਾ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਜਦੋਂ ਗੁਰੂ ਕਾ ਸਿੱਖ ਮਿਲਿਆ ਉਹਨੇ ਆਖਿਆ ਤੂੰ ਗਲਤ ਰਸਤੇ ਤੁਰ ਪਿਆ, ਗਲਤ ਰਾਹ ਤੁਰ ਕੇ ਤੇ ਗਲਤ ਥਾਈਂ ਪਹੁੰਚਿਆ, ਉਹ ਹੈ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ। ਜਦੋਂ ਮਹਾਰਾਜ ਦਾ ਦਰਸ਼ਨ ਕੀਤਾ, ਹੁਣ ਝੂਠੇ ਤੇ ਸੱਚੇ ਦੇ ਦਰਸ਼ਨ ਵਿੱਚ ਵੀ ਬੜਾ ਫਰਕ ਹੁੰਦਾ ਹੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ, ਵੈਸੇ ਹੀ ਖਿੜ ਗਿਆ ਜਦੋਂ ਸੱਚੇ ਪਾਤਸ਼ਾਹ ਦਾ ਦੀਦਾਰ ਕੀਤਾ। ਚਰਨਾਂ ਦੇ ਵਿੱਚ ਘਾਹ ਦੀ ਪੰਡ ਰੱਖੀ, ਇੱਕ ਟਕਾ ਅੱਗੇ ਰੱਖਿਆ ਤੇ ਸਤਿਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਜਾਂ ਕਹਿ ਲਓ, ਦੇਖੋ ਹਰ ਇੱਕ ਦੀ ਆਪਣੀ ਆਪਣੀ ਵਿਚਾਰ ਸੋਚ ਹੈ। ਮਹਾਰਾਜ ਪੜ੍ਹ ਰਹੇ ਹੋਣਗੇ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਫਿਰ ਉਹਨੇ ਆਖਿਆ ਮਹਾਰਾਜ ਤੁਸੀਂ ਸੱਚਾ ਪਾਤਸ਼ਾਹ ਹੋ, ਜਿਨ੍ਹਾਂ ਦੇ ਮੁੱਖ ਤੋਂ ਇਹ ਬੋਲ ਨਿਕਲੇ ਆ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਤੇ ਜਹਾਂਗੀਰ ਨੂੰ ਵੀ ਸਮਝ ਆ ਗਈ ਕਿ ਪਾਤਸ਼ਾਹ ਤੇ ਸੱਚਾ ਪਾਤਸ਼ਾਹ ਵਿੱਚ ਕੀ ਫਰਕ ਹੈ। ਸੱਚਾ ਪਾਤਸ਼ਾਹ ਆਪਣੇ ਸਿੱਖ ਦੇ ਲੋਕ ਵੀ ਸਵਾਰ ਦਿੰਦਾ ਤੇ ਪਰਲੋਕ ਵੀ ਸਵਾਰ ਦਿੰਦਾ। ਤੇ ਜੇ ਅਸੀਂ ਸੱਚੇ ਦਾ ਦਰ ਛੱਡ ਕੇ ਝੂਠੇ ਦੇ ਦਰ ਤੇ ਚਲੇ ਗਏ, ਵੀ ਧਿਆਨ ਰੱਖਣਾ, ਜੇ ਸੱਚੇ ਦਾ ਦਰ ਛੱਡ ਕੇ ਝੂਠੇ ਦੇ ਦਰ ਤੇ ਜਾ ਕੇ ਸੀਸ ਨਵਾਇਆ ਤਾਂ ਮਹਾਰਾਜ ਜੀ ਕਹਿੰਦੇ ਲੋਕ ਗਇਓ ਪਰ ਲੋਕ ਗਵਾਇਓ, ਤੂੰ ਤਾਂ ਦੋਵੇਂ ਹੀ ਗਵਾ ਲਏ। ਹੁਣ ਨਾ ਤੈਨੂੰ ਇਹ ਲੋਕ ਵਿੱਚ ਸੁੱਖ ਹੈ ਤੇ ਨਾ ਪਰਲੋਕ ਵਿੱਚ ਸੁੱਖ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਜੋੜੀ ਉਹਦੇ ਨਾਲ ਜਿਹਦੇ ਨਾਲ ਜੁੜਿਆ, ਤੈਨੂੰ ਕਿਸੇ ਹੋਰ ਅੱਗੇ ਜੁੜਨ ਦੀ ਲੋੜ ਨਾ ਪਵੇ, ਝੁਕਣ ਦੀ ਲੋੜ ਨਾ ਪਵੇ। ਤੂੰ ਸੀਸ ਹੀ ਉਹਦੇ ਅੱਗੇ ਨਿਵਾ, ਜਿਹਦੇ ਅੱਗੇ ਸੀਸ ਨਵਾਉਣ ਤੋਂ ਬਾਅਦ ਕਿਸੇ ਹੋਰ ਅੱਗੇ ਸੀਸ ਨਵਾਉਣਾ ਹੀ ਨਾ ਪਵੇ। ਤੂੰ ਹੱਥ ਹੀ ਉਹਦੇ ਅੱਗੇ ਜੋੜ, ਜਿਹਦੇ ਅੱਗੇ ਹੱਥ ਜੋੜਿਆ ਕਿਸੇ ਹੋਰ ਅੱਗੇ ਹੱਥ ਜੋੜਨਾ ਹੀ ਨਾ ਪੈਣ। ਤੂੰ ਅਰਦਾਸ ਹੀ ਉਹਦੇ ਅੱਗੇ ਕਰ, ਜਿਹਦੇ ਅੱਗੇ ਕੀਤੀ ਅਰਦਾਸ ਤੋਂ ਬਾਅਦ ਕਿਸੇ ਹੋਰ ਅੱਗੇ ਅਰਦਾਸ ਕਰਨ ਦੀ ਲੋੜ ਹੀ ਨਾ ਪਵੇ। ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ, ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਅਰਾਸ। ਮਹਾਰਾਜ ਕਹਿੰਦੇ ਜੇ ਜੁੜਨਾ ਤੇ ਉਹਦੇ ਅੱਗੇ ਜੁੜ, ਹਰ

ਪੱਲੇ, ਜਿਹੜਾ ਵਾਹਿਗੁਰੂ ਸੱਜਣ ਹੈ ਉਹਦਾ ਆਸਰਾ ਜਿਹਨੇ ਲਿਆ, ਉਹਦੇ ਪੱਲੇ ਨਾਲ ਜਿਹੜਾ ਜੁੜਿਆ। ਅਸੀਂ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਹੱਬੇ ਸਾਕ ਕੁੜਾਵੇ ਡਿੱਠੇ, ਕਦੋਂ ਡਿੱਠੇ ਜਦੋਂ ਤੇਰਾ ਪੱਲਾ ਪਕੜਿਆ। ਆਮ ਆਪਾਂ ਜਦੋਂ ਆਨੰਦ ਕਾਰਜ ਦੀ ਰਸਮ ਨਿਭਾਉਂਦੇ ਹਾਂ ਨਾ, ਜਦੋਂ ਪੱਲਾ ਪਕੜਾਇਆ ਜਾਂਦਾ ਉਦੋਂ ਇਹ ਸ਼ਬਦ ਪੜ੍ਹਿਆ ਜਾਂਦਾ, ਪਰ ਅਸਲ ਦੇ ਵਿੱਚ ਹੈ ਤੇ ਸਾਡੇ ਅਧਿਆਤਮਿਕ ਤਲ ਨਾਲ ਜੁੜਿਆ ਹੋਇਆ ਕਿ ਜਦੋਂ ਇਹ ਜੀਵ ਇਸਤਰੀ ਪਤੀ ਪਰਮੇਸ਼ਵਰ ਦੇ ਨਾਲ ਜੁੜ ਗਈ, ਮੈਨੂੰ ਸਾਰੇ ਜਿਹੜੇ ਸੰਸਾਰ ਦੇ ਸਾਕ ਸੰਬੰਧੀ ਇਹ ਝੂਠੇ ਨਜ਼ਰ ਆਉਣ ਲੱਗ ਪਏ। ਜਿਵੇਂ ਪਿੱਛੇ ਆਪਾਂ ਵਿਚਾਰਿਆ ਸੀ ਨਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਹੁਣ ਜਦੋਂ ਸੱਚੇ ਨਾਲ ਪ੍ਰੀਤ ਪੈ ਗਈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਫਿਰ ਹੱਬੇ ਸਾਕ ਕੁੜਾਵੇ ਡਿੱਠੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਐਸੇ ਸੱਚੇ ਸੱਜਣ ਨਾਲ ਜੁੜ ਜਾਓਗੇ, ਤੁਹਾਨੂੰ ਕਿਸੇ ਹੋਰ ਅੱਗੇ ਜੁੜਨ ਨਹੀਂ ਦਿੱਤਾ ਜਾਏਗਾ ਤੇ ਨਾ ਹੀ ਤੁਸੀਂ ਕਿਸੇ ਹੋਰ ਨਾਲ ਜੁੜ ਸਕੋਗੇ। ਇਸ ਲਈ ਜੁੜਨਾ ਹੈ ਤੇ ਹਰ ਜੇਠ ਜੁੜਨ ਦਾ ਲੋੜੀ ਹੈ, ਜਿਹਦੇ ਅੱਗੇ ਸਾਰੇ ਨਿਭਦੇ ਆ, ਜਿਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ, ਜਿਹਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਹੈ। ਅੱਜ ਦੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਹ

ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਕਿਰਪਾ ਕਰਦੇ ਸਾਡਾ ਨਾ, ਜਿਵੇਂ ਅਸੀਂ ਹਰ ਮਨ ਦੇ ਵਿੱਚ ਇਹ ਲੈ ਕੇ ਆਏ ਹਾਂ ਵੀ ਅੱਜ ਸੰਗਰਾਂਦ ਹੈ, ਅੱਜ ਅਰਦਾਸ ਕਰਾਂਗੇ ਵੀ ਮਹਾਰਾਜ ਸਾਡਾ ਆਉਣ ਵਾਲਾ ਸਮਾਂ ਸੁਹਾਵਣਾ ਹੋਵੇ, ਸਾਡੇ ਜੀਵਨ 'ਚ ਬਰਕਤ ਪਵੇ, ਸਾਡੇ ਘਰ ਵਿੱਚ ਸੁੱਖ ਸ਼ਾਂਤੀ, ਇਹੀ ਅਰਦਾਸ ਕਰਦੇ ਹਾਂ ਆਪਾਂ, ਸੁੱਖ ਸ਼ਾਂਤੀ ਵਰਤੇ, ਸਾਡੇ ਪਰਿਵਾਰ ਬੱਚਿਆਂ 'ਤੇ ਮਿਹਰ ਦੀ ਨਜ਼ਰ ਰੱਖਣਾ, ਆਉਣ ਵਾਲਾ ਸਮਾਂ ਸੁਹਾਵਣਾ ਬਣਾਉਣਾ। ਮਹਾਰਾਜ ਕਹਿੰਦੇ ਆਹ ਗੱਲ ਸਮਝ ਲੈ, ਤੇਰਾ ਆਉਣ ਵਾਲਾ ਸਮਾਂ ਆਪੇ ਹੀ ਸੋਹਣਾ ਹੋ ਜਾਣਾ। ਹੁਣ ਇਹ ਸਮਾਂ ਜਿਹੜਾ ਆਪਾਂ ਜੁੜੇ ਹੋਏ ਹਾਂ, ਜਿਹੜਾ ਸਮਾਂ ਚੱਲ ਰਿਹਾ, ਥੋੜ੍ਹੀ ਦੇਰ ਬਾਅਦ ਇਹ ਸਮਾਂ ਪਿਛਲਾ ਹੋ ਜਾਣਾ, ਅਗਲਾ ਸਮਾਂ ਆ ਜਾਣਾ। ਹੁਣ ਜੇ ਆਪਾਂ ਇਹ ਗੱਲ ਅੱਜ ਦੀ ਸਮਝ ਲਈ, ਅੱਗੇ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਸੌਖਾ ਹੋ ਜਾਏਗਾ। ਆਗੈ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੋਂ ਨਹੀਂ। ਫਿਰ ਡੋਲਾਂਗੇ ਨਹੀਂ ਜਾਂ ਆਹ ਸਮਾਂ, ਕਿਉਂਕਿ ਹੁਣ ਇਹ ਥੋੜ੍ਹੀ ਦੇਰ ਬਾਅਦ ਪਿਛਲਾ ਸਮਾਂ ਹੋ ਜਾਣਾ, ਹੁਣ ਆਨੰਦ ਵਰਤ ਰਹੇ ਹਾਂ ਨਾ ਆਪਾਂ, ਗੁਰੂ ਸੰਗਤ 'ਚ ਜੁੜੇ ਹਾਂ, ਸ਼ਬਦ ਸੁਣ ਰਹੇ ਹਾਂ, ਵਿਚਾਰ ਸੁਣ ਰਹੇ ਹਾਂ, ਇਹ ਹੁਣ ਥੋੜ੍ਹੀ ਦੇਰ ਬਾਅਦ ਸਮਾਂ ਪਿਛਲਾ ਹੋ ਜਾਣਾ। ਫਿਰ ਜਿਹੜਾ ਆਹ ਸਮਾਂ ਜੁੜਿਆ ਬੀਤਿਆ, ਫਿਰ ਅੱਗੇ ਆਪੇ ਹੀ ਸੁੱਖ ਹੈ, ਫਿਰ ਉਹਨੇ ਡੋਲਣ ਨਹੀਂ ਦੇਣਾ ਜੇ ਹੁਣ ਆਪਾਂ ਜੁੜੇ ਹੋਏ ਹਾਂ। ਇਸ ਲਈ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਕਿ ਜਿਹੜਾ ਤੂੰ ਜੁੜਿਆ, ਤੈਨੂੰ ਨਾਮ ਦਾ ਖਜ਼ਾਨਾ ਮਿਲਣਾ ਨਾ, ਨਾਮ ਦਾ, ਪ੍ਰਭੂ ਦੇ ਨਾਮ ਦਾ, ਜਿਹੜਾ ਇੱਕ ਕੀਮਤੀ ਮਾਣਕ ਅਤੇ ਮੋਤੀ ਦੇ ਰੂਪ ਵਿੱਚ ਹੈ। ਗੁਰੂ ਦੇ ਸ਼ਬਦ ਵਿੱਚ ਬੜਾ ਕੀਮਤੀ ਖਜ਼ਾਨਾ ਹੈ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਇਹ ਉਹ ਖਜ਼ਾਨਾ ਹੈ ਜਿਹਦਾ ਅਸੀਂ ਮੁੱਲ ਨਹੀਂ ਦੇ ਸਕਦੇ, ਨਾ ਹੀ ਇਹਦਾ ਮੁੱਲ ਲੱਗਦਾ ਅਤੇ ਨਾ ਹੀ ਦੇ ਸਕ, ਕਿਉਂਕਿ ਜਿਹਦਾ ਮੁੱਲ ਲੱਗ ਗਿਆ ਉਹ ਵਿਕ ਗਿਆ, ਜਿਹਦਾ ਮੁੱਲ ਹੀ ਨਹੀਂ ਲੱਗਾ ਉਹ ਕੀ ਵਿਕੇਗਾ। ਇਹ ਅਮੋਲਕ ਖਜ਼ਾਨਾ ਹੈ ਜਿਹਦਾ ਅਸੀਂ ਮੁੱਲ ਦੇ ਨਹੀਂ ਸਕਦੇ ਹਾਂ। ਜਿਹੜੇ ਬਾਹਰ ਦੇ ਹੀਰੇ ਮੋਤੀ ਸੋਨਾ ਚਾਂਦੀ ਹੁੰਦਾ ਨਾ, ਇਹਨੂੰ ਸੰਨ ਲੱਗ ਜਾਂਦਾ, ਪਾੜ ਪਾ ਕੇ ਕੋਈ ਚੋਰ ਆਉਂਦਾ ਅਤੇ ਚੋਰੀ ਕਰਕੇ ਲੈ ਜਾਂਦਾ। ਤੁਸੀਂ ਲੈ ਕੇ ਹੀ ਆ ਦੇਖਦੇ ਹਾਂ, ਰੋਜ਼ ਘਟਨਾਵਾਂ ਵਰਤਦੀਆਂ ਨੇ, ਕੋਈ ਕਿਸੇ ਦਾ ਗਲ ਦਾ ਹਾਰ ਲਾ ਕੇ ਲੈ ਗਿਆ, ਕੋਈ ਹੱਥ ਦਾ ਕੜਾ ਲਾ ਕੇ ਲੈ ਗਿਆ, ਕੋਈ ਕੁਛ ਲਾ ਕੇ ਲੈ ਗਿਆ, ਖੋ ਕੇ ਲੈ ਗਿਆ। ਖੋਣ ਵਾਲੇ ਵੀ ਬਹੁਤ ਨੇ ਅਤੇ ਚੋਰੀ ਕਰਨ ਵਾਲੇ ਵੀ ਬਹੁਤ ਨੇ। ਬਾਹਰ ਦਾ ਜਿਹੜਾ ਕੀਮਤੀ ਸਾਡੇ ਕੋਲ ਧਨ ਹੈ, ਹੀਰੇ ਮੋਤੀ ਨੇ, ਇਹ ਖੋ ਵੀ ਸਕਦੇ ਆ ਅਤੇ ਚੋਰੀ ਵੀ ਹੋ ਸਕਦੇ ਆ। ਪਰ ਜਿਹੜਾ ਸਾਨੂੰ ਨਾਮ ਦਾ ਖਜ਼ਾਨਾ ਦਿੱਤਾ ਹੈ, ਨਾ ਹੀ ਸਾਡੇ ਕੋਲੋਂ ਕੋਈ ਖੋ ਸਕਦਾ ਅਤੇ ਨਾ ਹੀ ਕੋਈ ਚੋਰੀ ਕਰ ਸਕਦਾ, ਨਾ ਹੀ ਅੱਗ ਦੇ ਵਿੱਚ ਸੜ ਸਕਦਾ, ਨਾ ਹੀ ਪਾਣੀ ਦੇ ਵਿੱਚ ਡੁੱਬ ਸਕਦਾ। ਉਹ ਖਜ਼ਾਨਾ ਮਿਲਿਆ ਕਿੱਥੋਂ ਹੈ? ਗੁਰ ਕਾ ਬਚਨ ਵਸੈ ਜੀ ਨਾਲ, ਜਲ ਨਹੀਂ ਡੁੱਬੈ, ਤਸ਼ਕਰ ਨਹੀਂ ਲੇਵੈ, ਭਾਏ ਨਾ ਸਕੈ ਜਲ ਹੈ। ਇਹਨੂੰ ਚੋਰ ਵੀ ਚੋਰੀ ਨਹੀਂ ਕਰ ਸਕਦਾ, ਇਹਨੂੰ ਅੱਗ ਵੀ ਜਿਹੜੀ ਹੈ ਉਹ ਨਹੀਂ ਸੜ ਸਕਦੀ, ਪਾਣੀ ਵੀ ਨਹੀਂ ਡੋਬ ਸਕਦਾ ਇਹ ਖਜ਼ਾਨਾ। ਹੁਣ ਜਿਹੜਾ ਖਜ਼ਾਨਾ ਅੱਗ ਵਿੱਚ ਵੀ ਸੜ ਜਾਏਗਾ, ਪਾਣੀ 'ਚ ਵੀ ਡੁੱਬ ਜਾਏਗਾ, ਚੋਰ ਚੋਰੀ ਵੀ ਕਰਕੇ ਲੈ ਜਾਏਗਾ, ਉਹ ਖਜ਼ਾਨੇ ਦਾ ਸਾਨੂੰ ਧਿਆਨ ਹੈ ਔਰ ਉਹਦੇ ਪਿੱਛੇ ਸਾਡੀ ਦੌੜ ਲੱਗੀ ਹੋਈ ਹੈ। ਜਿਹੜਾ ਵੱਡਮੁੱਲਾ ਖਜ਼ਾਨਾ ਉਹ ਮਹਾਰਾਜ ਨੇ ਸਾਡੇ ਸਾਹਮਣੇ ਖੋਲ੍ਹ ਕੇ ਰੱਖਿਆ, ਕਿਉਂਕਿ ਡਰ ਕੋਈ ਨਹੀਂ ਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਔਰ ਇਹ ਖਜ਼ਾਨਾ ਖੋਲ੍ਹ ਕੇ ਵੀ ਸਾਡੇ ਸਾਹਮਣੇ ਰੱਖਿਆ ਔਰ ਆਵਾਜ਼ਾਂ ਵੀ ਦਿੱਤਾ। ਬਾਹਰ ਇਹ ਹੁੰਦਾ ਵੀ ਕੋਈ ਲੁਟੇਰਾ ਲੁੱਟ ਕੇ ਨਾ ਲੈ ਜਾਏ, ਇੱਥੇ ਤੇ ਆਵਾਜ਼ਾਂ ਦਿੱਤਾ ਜਾਂਦਾ ਵੀ ਲੁੱਟ ਲਓ ਆ ਕੇ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਗੇ, ਪ੍ਰਾਣ ਜਾਏਂਗੇ ਛੂਟ। ਔਰ ਜਿਹੜਾ ਖਜ਼ਾਨਾ ਅਸੀਂ ਗੁਰੂ ਸੰਗਤ ਵਿੱਚ ਲੈ ਆ ਕੇ ਲੁੱਟਣਾ, ਇਹ ਤੁਹਾਡੇ ਤੋਂ ਕੋਈ ਨਹੀਂ ਲੁੱਟ ਸਕਦਾ। ਬਾਹਰ ਹੁੰਦਾ ਨਾ ਕਈ ਵਾਰੀ ਕੋਈ ਕਿਸੇ ਦਾ ਕੋਈ ਖਜ਼ਾਨਾ ਖੋ ਕੇ ਭੱਜਿਆ, ਅੱਗੋਂ ਕਿਸੇ ਹੋਰ ਨੇ ਖੋ ਲਿਆ, ਇਹ ਤਾਂ ਹੋ ਸਕਦਾ ਹੈ ਵੀ ਕੋਈ ਚੋਰ ਚੋਰੀ ਕਰਕੇ ਗਿਆ, ਅੱਗੋਂ ਉਹਨੂੰ ਹੋਰ ਚੋਰ ਟੱਕਰ ਗਏ। ਪਰ ਆਹ ਖਜ਼ਾਨਾ ਜਿਹੜਾ ਅਸੀਂ ਗੁਰੂ ਸੰਗਤ ਕਰਕੇ ਲੁੱਟਣਾ ਨਾ, ਇਹ ਅੱਗੋਂ ਕੋਈ ਨਹੀਂ ਲੁੱਟ ਸਕਦਾ, ਇਹ ਕੋਈ ਨਹੀਂ ਖੋ ਸਕਦਾ। ਪਿਛਲੇ ਦਿਨ ਵੀ ਕਿਹਾ, ਕਦੇ ਇਹ ਨਹੀਂ ਸੁਣਿਆ ਅੱਜ ਤੱਕ
कि मेरा नितनेम खो लिया किसी ने। अज मैं आसा की वार दा कीर्तन सुन के खजाना कट्ठा कीता ते बार जांदिया मेरे तो किसी ने खो लिया। अज मैं जपजी साहब दा पाठ करके खजाना कट्ठा कीता ते कोई लुट के लै गया। अज तक नहीं यह सुनिया क्योंकि हो नहीं सकता, यह खजाना तुहाडे अंदर रहना है। महाराज जी कहिंदे इहनूं सन भी नहीं लग सकता, कोई पाड़ पा के कोई इहनूं चुरा के भी नहीं ले जा सकता है। माणक मोती नाम प्रभ, जिहड़ा प्रभु दा नाम है कीमती माणक है और कीमती मोती है। उन लगे ना ही सन, उन्हूं कोई सन जिहड़ा है वह नहीं लगता है, कोई उन्हूं पाड़ नहीं पा सकता, कोई उन्हूं चोरी नहीं कर सकता। इन्ना कीमती प्रभु दे नाम दा खजाना दिता है। तो सतगुरु महाराज जी समझाउंदे ने, रंग सभे नारायण जेते मन पावन। जिन्ने भी रंग तुसी दुनिया दे देख रहे हो, जो भी कुदरत विच देख रहे हो, जो तुहाडे मन नूं पाउंदा है, कुदरत वेख के मन नूं ये रंग पाउंदे आ ना, पर ये रंग भरे किने आ, ये रंग बनाए किने आ, उस नारायण परमेश्वर ने। वो एक ही अनंत विच वरत रहा है, कुदरत विच वो वरत रहा है। हर एक दे अंदर, भावे कोई जड़ा अंडज जेरज सेतज उत्पुज, चार खानिया ने ना, वो चारियां दे विच ही वरत रहा है। चारां दे विच आपे हर एक रंग है, आपे बहु रंगी, ज्योत सुभावे नानका साई गल चंगी। वो आप एक हो के उन्हें बहु रंगी दुनिया बना दिती और सारियां दे विच ओ वरत रहे है। असी जदों कुदरत देखते हैं, बनस्पति देखते हैं, फुल फुलां दे रंग देखते हैं तो हैरान हो जाते हैं। जदों कोई पंछी देखते हैं, उन्हां पंछियां विच भरे रंग देखते हैं, हैरान हो जाते हैं। जदों असी पहाड़ी इलाका देखते हैं जां समुंदरी थां देखते हैं, होर असी हरियावली देखते हैं तो असी हैरान हो जाते हैं भी ये सोहने सुंदर रंग भरे किने होणगे, ये सूरज नूं गोल किने बनाया होएगा, ये धरती गोल किने कीती होएगी, धरती नूं कौन घुमा रहा, कौन चला रहा, ये धरती जिहड़ी चक्कर लगा रही है। असी सारे धरती ते ही रहिंदे आ ना, अपने अपने घर बना, घर ते घुमदा नहीं। जिहड़ा घर असी बनाया वह घर थोड़ी घूमदा, घर तो उत्थे दा उत्थे ही है, पर जिस धरती उत्ते बनिया वह धरती ते चक्कर ला रही है। ये सारे ही रंग उस नारायण परमेश्वर दे भरे हुए ने। जेते मन पावन, जिहड़े साडे मन नूं पाउंदे ने, चंगे लगदे आ, इसलिए उन्हूं याद करो जिन्हें ये रंग भरे ने। बलहारी कुदरत वसिया तेरा अंत न जाई लख्या, जिन्हें रंग पर असी रंग देख के उदे उत्ते मोहित ना हो जाइए, जिन्हें ये रंग भरे ने उदे नाल जुड़न की कोशिश करिए। जिन्हें ये अख मूह नक कन घड़ के दिता है उदे नाल जुड़न की कोशिश करिए, जिन्हें सानू ये जिंदगी दिती है। इसलिए महाराज जी कहिंदे उहदे नाल जुड़ जिहदे अगे सारे निवदे आ, और जिन्ने भी ये रंग ने सारे ही उस परमेश्वर निरंकार दे बनाए हुए ने, जिहड़े तेरे मन

0: ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਇਹ ਪੂਰੀ ਕੁਦਰਤ, ਪੂਰੀ ਕਾਇਨਾਤ, ਪੂਰੀ ਸ੍ਰਿਸ਼ਟੀ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਰਚੀ ਹੋਈ ਹੈ। ਇਹ ਸਾਰਾ ਸੰਸਾਰ ਹੀ ਉਹਦੇ ਹੁਕਮ ਦੇ ਵਿੱਚ ਹੈ। ਅਸੀਂ ਸਾਰੇ ਉਹਦੀਆਂ ਕੱਟ ਪੁਤਲੀਆਂ ਹਾਂ, ਸਾਡੇ ਸਾਰਿਆਂ ਦੀ ਡੋਰ ਉਹਦੇ ਹੱਥ ਦੇ ਵਿੱਚ ਹੀ ਹੈ। ਹੁਣ ਜਿਹਨੇ ਕੁਦਰਤ ਨੂੰ ਸਾਜਿਆ ਹੈ, ਉਹਨੂੰ ਕੁਦਰਤ ਬਾਰੇ ਪਤਾ ਹੈ, ਜਿਹਨੇ ਸਾਜਿਆ। ਮਹਾਰਾਜ ਜੀ ਕਹਿੰਦੇ ਨੇ ਜੋ ਉਹ ਚਾਹੁੰਦਾ ਹੈ ਉਹੀ ਕੁਛ ਉਹ ਕਰਦਾ ਹੈ। ਜੋ ਉਹ ਪਰਮੇਸ਼ਵਰ ਚਾਹੁੰਦਾ ਉਹ ਕੁਛ ਉਹ ਸੰਸਾਰ ਦੇ ਵਿੱਚ ਕਰਦਾ ਹੈ, ਉਸ ਤਰ੍ਹਾਂ ਉਹਦਾ ਹੁਕਮ ਵਰਤਦਾ ਹੈ, ਤੇ ਜਿਵੇਂ ਉਹਦਾ ਹੁਕਮ ਵਰਤਦਾ ਸੋਈ ਜੀ ਕਰਨ, ਫਿਰ ਸਾਰੇ ਜੀਵ ਉਸੇ ਤਰ੍ਹਾਂ ਕਰਦੇ ਆ। ਹੁਣ ਇਹਨੂੰ ਗੱਲ ਨੂੰ ਥੋੜ੍ਹਾ ਸਮਝਣਾ ਜ਼ਰੂਰੀ ਹੈ, ਨਹੀਂ ਤੇ ਜਿਹੜੇ ਦੁਨੀਆਂ ਦੇ ਵਿੱਚ ਕੁਕਰਮ ਕਰ ਰਹੇ ਨੇ, ਕੁਕਰਮ ਅਸੀਂ ਕਹਾਂਗੇ ਵੀ ਉਹਦੇ ਹੁਕਮ 'ਚ ਹੀ ਕਰ ਰਹੇ ਨੇ, ਫਿਰ ਪਾਪ ਕਰਨ ਵਾਲਾ ਪਾਪੀ ਉਹ ਤੇ ਕਹੇਗਾ ਵੀ ਮੇਰਾ ਕੀ ਕਸੂਰ ਹੈ, ਮੈਨੂੰ ਕੋਈ ਕਸੂਰ ਨਹੀਂ, ਮੈਨੂੰ ਕਾਹਦੀ ਸਜ਼ਾ ਮਿਲੇਗੀ, ਮੈਂ ਥੋੜ੍ਹੀ ਕੀਤਾ, ਇਹ ਤੇ ਉਹਨੇ ਕਰਵਾਇਆ ਹੈ ਮੇਰੇ ਤੋਂ, ਮੈਂ ਕੋਈ ਪਾਪ ਨਹੀਂ ਕੀਤਾ, ਉਹਨੇ ਮੇਰੇ ਤੋਂ ਕਰਵਾਇਆ ਹੈ। ਕਿਉਂਕਿ ਜੋ ਉਹ ਚਾਹੁੰਦਾ ਉਹੀ ਕੁਛ ਹੁਕਮ ਹੁੰਦਾ, ਜੋ ਹੁਕਮ ਹੁੰਦਾ ਉਹੀ ਕੁਛ ਜੀ ਕਰਦੇ ਨੇ। ਜਿਹੜੇ ਮਾੜੇ ਕਰਮ ਕਰਨ ਵਾਲੇ ਨੇ ਦੁਨੀਆਂ 'ਚ, ਜਿੰਨੇ ਵੀ ਅੱਜ ਭੈੜੇ ਤੋਂ ਭੈੜੇ ਕਰਮ ਹੋ ਰਹੇ ਨੇ, ਕਿ ਸਭ ਉਹ ਪਰਮਾਤਮਾ ਹੀ ਕਰਵਾ ਰਿਹਾ, ਕਿ ਸਭ ਉਹਦੇ ਹੁਕਮ 'ਚ ਹੀ ਹੈ, ਇਸ ਗੱਲ ਨੂੰ ਸਮਝ ਲੈਣਾ। ਅੱਗੇ ਵੀ ਬੜੀ ਵਾਰ ਜ਼ਿਕਰ ਕੀਤਾ ਹੋਇਆ, ਜਿਹੜੇ ਤੁਸੀਂ ਰੋਜ਼ਾਨਾ ਕਥਾ ਵਿਚਾਰ ਸੁਣਦੇ ਹੋ, ਆਪ ਜੀ ਨੂੰ ਸਮਝ ਹੈ ਕਿ ਕਲਮ ਉਹਦੇ ਹੁਕਮ ਦੀ ਚੱਲਣੀ ਹੈ, ਕੋਈ ਸ਼ੱਕ ਨਹੀਂ, ਕਲਮ ਉਹਦੇ ਹੁਕਮ ਦੀ ਹੀ ਚੱਲਣੀ ਹੈ, ਕੋਈ ਸ਼ੱਕ ਨਹੀਂ ਹੈ। ਪਰ ਕਲਮ ਦੇ ਵਿੱਚ ਜਿਹੜੇ ਲੇਖ ਲਿਖੇ ਜਾਣੇ ਆ ਨਾ ਅੱਖਰਾਂ ਦੇ, ਉਹ ਲਿਖਾਉਣ ਵਾਲਾ ਮੈਂ ਖੁਦ ਜ਼ਿੰਮੇਵਾਰ ਹਾਂ, ਉਹ ਮੈਂ ਲਿਖਾਏ ਆ। ਮੈਂ ਕਰਮ ਹੀ ਮਾੜੇ ਕੀਤੇ ਨੇ, ਉਹਨੇ ਉਦਾਂ ਦਾ ਹੁਕਮ ਕੀਤਾ। ਹੁਣ ਮੈਂ ਬੂਟਾ ਲਾਇਆ ਅੰਬ ਦਾ, ਉਹਨੂੰ ਨਿੰਮ ਦਾ ਫਲ ਕਿੱਦਾਂ ਲੱਗ ਜਾਏਗਾ? ਮੈਂ ਲਾਇਆ ਨਿੰਮ ਦਾ ਬੂਟਾ, ਉਹਨੂੰ ਅੰਬ ਦਾ ਫਲ ਕਿੱਦਾਂ ਲੱਗ ਜਾਏਗਾ? ਜੇ ਮੈਂ ਕਿੱਕਰ ਬੀਜੀ ਆ ਤੇ ਫਿਰ ਉਹਨੂੰ ਮਿੱਠੀਆਂ ਦਾਖਾਂ ਕਿੱਦਾਂ ਲੱਗ ਜਾਣਗੀਆਂ? ਕਿੱਕਰ ਨੂੰ ਤੇ ਕਿੱਕਰ ਦਾ ਹੀ ਫਲ ਲੱਗੇਗਾ ਨਾ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ। ਹੁਣ ਮੈਂ ਕਿੱਕਰ ਬੀਜ ਕੇ ਕਵਾਂ ਦਾਖਾਂ ਮਿਲ ਜਾਣ, ਨਿੰਮ ਦਾ ਬੂਟਾ ਲਾ ਕੇ ਕਵਾਂ ਅੰਬ ਦਾ ਫਲ ਮਿਲ ਜਾਏ, ਇਹ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ। ਇਸ ਲਈ ਕੋਈ ਮਨਮੁੱਖ ਹੈ, ਕੋਈ ਗੁਰਮੁਖ ਹੈ, ਕੋਈ ਆਸਤਕ ਹੈ, ਕੋਈ ਨਾਸਤਕ ਹੈ, ਕੋਈ ਨੇਕ ਕਰਮ ਕਰਦਾ, ਕੋਈ ਮਾੜੇ ਕਰਦਾ, ਹੈ ਉਹਦਾ ਹੁਕਮ ਹੀ ਹੈ, ਪਰ ਕਰਮ ਮੇਰਾ ਆਪਣਾ ਹੈ। ਜੋ ਮੈਂ ਬੀਜਿਆ ਸੀ ਉਹਨੇ ਉਸੇ ਤਰ੍ਹਾਂ ਦਾ ਫਲ ਦੇ ਦਿੱਤਾ, ਦੋਸ਼ ਉਹਦਾ ਨਹੀਂ ਹੈ, ਦੋਸ਼ ਮੇਰੇ ਕਰਮ ਦਾ, ਦੋਸ਼ ਲਿਖਵਾਉਣ ਵਾਲੇ ਦਾ ਹੈ, ਦੋਸ਼ ਲਿਖਣ ਵਾਲੇ ਦਾ ਨਹੀਂ ਹੈ। ਜੋ ਤੁਸੀਂ ਕਹਿ ਦਿੱਤਾ ਉਹਨੇ ਲਿਖ ਦਿੱਤਾ। ਇਸ ਵਾਸਤੇ ਗੁਰਬਾਣੀ 'ਚ ਅਸੀਂ ਬੜੀ ਵਾਰੇ ਬਚਨ ਪੜ੍ਹ ਚੁੱਕੇ ਹਾਂ, ਮਹਾਰਾਜ ਤਾਂ ਰੋਜ਼ ਕਹਿੰਦੇ ਆ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਦੋਸ਼ ਕਿਹਨੂੰ ਦਈਏ, ਮੈਂ ਕਰਮ ਹੀ ਇੱਦਾਂ ਕੀਤਾ ਸੀ, ਫਲ ਮੈਨੂੰ ਇੱਦਾਂ ਦਾ ਮਿਲ ਗਿਆ, ਮੈਂ ਪਾਪੀ ਹੋ ਗਿਆ, ਕੋਈ ਪੁੰਨੀ ਹੋ ਗਿਆ, ਕੋਈ ਪਾਪੀ ਹੋ ਗਿਆ। ਇਸ ਵਾਸਤੇ ਹੁਕਮ ਉਹਦਾ ਹੀ ਹੈ ਪੂਰੇ ਬ੍ਰਹਿਮੰਡ ਦੇ ਉੱਤੇ, ਪਰ ਹੁਕਮ ਕਿੱਦਾਂ ਹੈ? ਸਾਡੇ ਕਰਮ ਨੂੰ ਦੇਖ ਕੇ, ਇਸੇ ਲਈ ਕਿਹਾ ਕਰਮ ਬਦਲੋ ਆਪਣਾ। ਸਾਨੂੰ ਗੁਰਬਾਣੀ ਕਰਮ ਬਦਲਣਾ ਸਿਖਾਉਂਦੀ ਹੈ, ਵੀ ਤੂੰ ਚੰਗਾ ਕਰਮ ਕਰ ਤੇ ਚੰਗਾ ਫਲ ਲੈ ਲੈ, ਮਾੜਾ ਕਰਮ ਕਰੇਗਾ ਫਿਰ ਜੋ ਬੀਜੇਗਾ ਉਹੀ ਕੁਛ ਮਿਲਣਾ। ਇਹ ਨਹੀਂ ਕਿ ਬੀਜਿਆ ਕੁਝ ਹੋਰ ਹੈ ਤੇ ਮੰਗਦਾ ਤੂੰ ਕੁਛ ਹੋਰ ਹੈ, ਬੀਜਿਆ ਵੇਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਂ, ਇਹ ਨਿਆਂ ਇੱਥੇ ਨਹੀਂ, ਅਨਿਆਇ ਨਹੀਂ ਹੈ, ਇੱਥੇ ਨਿਆਂ ਹੈ। ਜੋ ਬੀਜ ਕੇ ਆਓਗੇ ਉਹੀ ਕੁਛ ਮਿਲਣਾ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਸਾਹਿਬ ਕਹਿੰਦੇ ਜੋ ਹਰ ਲੋੜੇ, ਜੋ ਉਹ ਪਰਮੇਸ਼ਵਰ ਚਾਹੁੰਦਾ ਹੈ ਸੋ ਕਰੇ, ਉਹੀ ਕੁਛ ਉਹ ਕਰਦਾ ਹੈ, ਉਹਦੇ ਉੱਤੇ ਕਿਸੇ ਦਾ ਪ੍ਰੈਸ਼ਰ ਨਹੀਂ, ਦਬਾਅ ਨਹੀਂ, ਉਹਦੇ ਉੱਤੇ ਕਿਸੇ ਦੀ ਸਿਫਾਰਿਸ਼ ਨਹੀਂ ਵੀ ਉਹ ਕਿਸੇ ਹੋਰ ਦੀ ਸਿਫਾਰਿਸ਼ ਜਿਹੜੀ ਆ ਉਹ ਲੈ ਕੇ ਤੇ ਆਪਣੀ ਸੋਚ ਬਦਲ ਦੇਵੇ। ਜੋ ਉਹ ਚਾਹੁੰਦਾ ਉਹੀ ਕੁਛ ਹੋਣਾ ਤੇ ਜੋ ਕੁਛ ਉਹਦੇ ਹੁਕਮ ਚ ਸੋਈ ਜੀ ਕਰਨ ਜੀ ਆ ਐੜਾ ਨਾਲ ਲੱਗਾ ਹੋਇਆ ਸਾਰੇ ਜੀ ਆ ਜੰਤ ਉਹੀ ਕੁਛ ਕਰਦੇ ਆ ਜੋ ਉਹਦੇ ਹੁਕਮ ਦੇ ਵਿੱਚ ਹੈ। ਤੁਹਾਨੂੰ ਗੁਰੂ ਮਹਾਰਾਜ ਜੀ ਸਮਝਾਉਂਦੇ ਆ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧੰਨ ਜਿਨ੍ਹਾਂ ਨੂੰ ਵਿਛੜਿਆ ਹੋਇਆਂ ਨੂੰ ਪਰਮੇਸ਼ਵਰ ਨੇ ਆਪਣਾ ਬਣਾ ਲਿਆ ਜੀਵ ਆਤਮਕ ਤਲ ਤੇ ਉਹਨਾਂ ਨੂੰ ਧੰਨ ਧੰਨ ਆਖਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਕਾਮਯਾਬੀ ਹਾਸਲ ਕਰ ਲਈ ਉਹਨਾਂ ਨੇ ਸਫਲਤਾ ਹਾਸਲ ਕਰ ਲਈ ਉਹ ਜਿਹੜੀ ਉਹਨਾਂ ਨੇ ਅਰਦਾਸ ਕੀਤੀ ਸੀ ਉਹਨਾਂ ਦੀ ਪ੍ਰਵਾਨ ਹੋ ਗਈ ਤੇ ਮਾਲਕ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਸਾਡੀ ਅਰਦਾਸ ਕੀ ਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਤੇ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਸਹੀ ਕਹੀ ਹੈ ਧੰਨ ਉਹਨਾਂ ਨੂੰ ਅਸੀਂ ਧੰਨ ਧੰਨ ਧੰਨ ਆਖਦੇ ਹਾਂ ਕਿ ਤੁਸੀਂ ਧੰਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਇਹ ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨ ਹੋਣਾ ਜੁੜਨਾ ਨਸੀਬ ਹੋ ਗਿਆ ਹੈ।
1: ਆਪਣ ਦੀਆ ਜੇ ਮਿਲੈ

ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਧਿਆਨ ਰੱਖਿਓ, ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਆਪਣ ਲਿਆ ਜੇ ਮਿਲੇ, ਇਹ ਜਿਹੜਾ ਮਿਲਾਪ ਹੈ ਨਾ ਪਰਮੇਸ਼ਵਰ ਦਾ, ਇਹ ਆਪਣੇ ਕੀਤਿਆਂ ਨਹੀਂ ਜੇ ਹੋਣਾ। ਮੈਂ ਕੋਈ ਵੀ ਕਰਮ ਕਰ ਰਿਹਾ ਪ੍ਰਭੂ ਦੇ ਮਿਲਾਪ ਦੇ ਵਿੱਚ, ਪਰ ਉਹਦੇ ਵਿੱਚ ਕੀ ਆਏਗਾ? ਮੈਂ। ਤੇ ਜਿੱਥੇ ਮੈਂ ਆ ਗਈ ਉੱਥੇ ਮਿਲਾਪ ਹੋ ਹੀ ਨਹੀਂ ਸਕਦਾ। ਹਜ਼ਾਰਾਂ ਕਰਮ ਹੋ ਰਹੇ ਨੇ ਨਿੱਤ ਦੁਨੀਆਂ ਵਿੱਚ, ਕੋਈ ਅੰਨ ਛੱਡ ਕੇ ਵਰਤ ਰੱਖੀ ਬੈਠਾ, ਕੋਈ ਤੀਰਥਾਂ ਦੇ ਕੰਢੇ ਤੇ ਜਾ ਕੇ ਬੈਠਾ, ਕੋਈ ਪਹਾੜ ਦੀ ਚੋਟੀ ਤੇ ਬੈਠਾ, ਕੋਈ ਭਭੂਤੀ ਮਲ ਕੇ ਬੈਠਾ, ਕੋਈ ਧੂਣੀਆਂ ਲਾ ਕੇ ਬੈਠਾ, ਕੋਈ ਕੁਛ ਕਰਮ ਕਰ ਰਿਹਾ, ਕੋਈ ਕੁਛ ਕਰਮ ਕਰ ਰਿਹਾ। ਜੇ ਆਪਣ ਲਿਆ ਜੇ ਮਿਲੇ, ਜੇ ਮੇਰੇ ਆਪਣੇ ਕੀਤਿਆਂ ਕੁਛ ਪਰ ਸਫਲਤਾ ਮਿਲਦੀ ਹੋਵੇ, ਤੇ ਫਿਰ ਵਿਛੜ ਕੇ ਮੈਨੂੰ ਰੋਣ ਦੀ ਕੀ ਲੋੜ ਹੈ? ਫਿਰ ਅਰਦਾਸ, ਇਹ ਰੋ ਕੇ ਹੀ ਅਰਦਾਸ ਕਰ ਰਹੇ ਹਾਂ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ। ਇਹ ਤਰਲਾ ਹੀ ਲੈ ਰਹੇ ਨਾ ਵਾਹਿਗੁਰੂ ਜੀ ਅੱਗੇ, ਮਹਾਰਾਜ ਤਰਸ ਕਰੋ ਸਾਡੇ ਤੇ ਜੇ ਆਪਣੇ ਆਪ ਮਿਲਾਪ ਹੁੰਦਾ ਹੋਵੇ ਫਿਰ ਸਾਨੂੰ ਇਹ ਅਰਦਾਸ ਕਰਨ ਦੀ ਕੀ ਲੋੜ ਹੈ? ਫਿਰ ਸਾਨੂੰ ਬੇਨਤੀ ਕਰਨ

ਚਿਰ ਪਇਓ ਦਰਸ਼ਨ ਦੇਖੇ। ਅਸੀਂ ਅਰਦਾਸ ਤਾਂ ਕਰ ਰਹੇ ਹਾਂ ਕਿਉਂਕਿ ਇਹ ਮੇਲ ਸਾਡੇ ਹੱਥ ਨਹੀਂ ਹੈ ਮਿਲਣਾ, ਮਿਲਾਪ ਇਹ ਉਹ ਤਰਸ ਕਰੇ, ਕਿਰਪਾ ਕਰੇ ਤਾਂ ਮਿਲਾਪ ਹੋਣਾ। ਨਹੀਂ ਤੇ ਦੁਨੀਆਂ ਚ ਦੇਖੋ ਕੋਈ ਜੋਗੀ ਬਣ ਕੇ ਬੈਠਾ, ਕੋਈ ਜਤੀ, ਕੋਈ ਤਪੀ, ਕੋਈ ਸੰਨਿਆਸੀ, ਕੋਈ ਕੁਛ ਬਣ ਕੇ ਬੈਠਾ, ਕੋਈ ਵਿਰਾਗੀ ਬਣ ਕੇ ਬੈਠਾ। ਜੇ ਆਪਣੇ ਕੀਤਿਆਂ ਪਰਮੇਸ਼ਵਰ ਦਾ ਮੇਲ ਹੁੰਦਾ ਹੋਵੇ, ਇਹ ਤੇ ਅਰਦਾਸ ਕਰਨੀ ਪੈਣੀ ਆ ਵੀ ਮਹਾਰਾਜ ਤੁਸੀਂ ਕੋਈ ਰਸਤਾ ਦੱਸੋਗੇ ਤਾਂ ਗੱਲ ਬਣਨੀ ਹੈ, ਮੇਰੇ ਕੀਤਿਆਂ ਕੁਛ ਨਹੀਂ ਹੋਣਾ। ਇਹ ਮੇਰੀ ਜ਼ਿੰਦਗੀ ਦਾ ਵਿਛੋੜੇ ਦਾ ਰੋਣਾ ਕਦੇ ਮੁੱਕਣਾ ਹੀ ਨਹੀਂ ਹੈ। ਜੇ ਮੇਰੇ ਕੀਤਿਆਂ ਇਹ ਵਿਛੋੜੇ ਦਾ ਰੋਣਾ ਮੁੱਕਦਾ ਹੋਵੇ ਫਿਰ ਮੈਨੂੰ ਅਰਦਾਸ ਕਰਨ ਦੀ ਕੀ ਲੋੜ ਹੈ। ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ, ਕਿਉਂਕਿ ਇਹ ਦੁੱਖ ਮਿਟਣਾ ਹੀ ਤੁਹਾਡੀ ਕਿਰਪਾ ਦੇ ਨਾਲ ਹੈ। ਇਸੇ ਲਈ ਮਹਾਰਾਜ ਕਿਹਾ ਸੀ ਤੂੰ ਬਹੁਤੇ ਕਰਮ ਕਰਨ ਦੀ ਬਜਾਏ ਆ ਇੱਕ ਉੱਤਮ ਕਰਮ ਕਰ ਲੈ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਜੇ ਉਹਦਾ ਤਰਸ ਚਾਹੁੰਦੇ ਹਾਂ ਨਾ ਆਪਾਂ, ਤਰਸ ਜੇ ਉਹਦੀ ਕਿਰਪਾ ਚਾਹੁੰਦੇ ਹਾਂ ਵੀ ਉਹਦੀ ਕਿਰਪਾ ਹੋ ਜਾਏ ਤੇ ਆ ਸਤ ਸੰਗ ਕਰਕੇ ਹੋਣੀ ਹੈ। ਪੁੱਠੇ ਲਟਕ ਕੇ ਨਹੀਂ ਹੋਣੀ, ਭੁੱਖਿਆਂ ਰਹਿ ਕੇ ਨਹੀਂ ਹੋਣੀ, ਬਾਹਰ ਤੀਰਥਾਂ ਤੇ ਜਾ ਕੇ ਸਰੀਰ ਦੀ ਚੁੱਭੀਆਂ ਲਾ ਕੇ ਗੱਲ ਨਹੀਂ ਬਣਨੀ। ਜਪਜੀ ਸਾਹਿਬ ਦੀ ਪਹਿਲੀ ਪੌੜੀ ਚ ਹੀ ਮਹਾਰਾਜ ਨੇ ਗੱਲ ਸਮਝਾਤੀ ਸੀ, ਅਸੀਂ ਸਮਝ ਨਹੀਂ ਸਕੇ ਕਿ ਉਹਦਾ ਮਿਲਾਪ ਕਿੱਦਾਂ ਹੋਏਗਾ, ਤੁਸੀਂ ਸਚਿਆਰ ਕਿੱਦਾਂ ਹੋ ਸਕਦੇ ਹੋ। ਮਹਾਰਾਜ ਕਹਿੰਦੇ ਜਿਵੇਂ ਤੁਸੀਂ ਕਰਮ ਕਰ ਰਹੇ ਹੋ ਇੱਦਾਂ ਤੇ ਨਹੀਂ ਹੋ ਸਕਦਾ। ਸੋਚਿਆ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ, ਭਾਰ ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਕ ਵੀ। ਇਸ ਲਈ ਮਹਾਰਾਜ ਜੀ ਕਹਿੰਦੇ ਨੇ ਆਪਣ ਲੀਆ ਜੇ ਮਿਲੈ, ਜੇ ਮੇਰੇ ਆਪਣੇ ਯਤਨ ਕੀਤਿਆਂ ਪਰਮੇਸ਼ਵਰ ਦਾ ਮਿਲਾਪ ਹੋ ਸਕਦਾ ਹੋਵੇ ਫਿਰ ਵਿਛੜ ਕਿਉਂ ਰੋਵਨ, ਫਿਰ ਅਸੀਂ ਵਿਛੜ ਕੇ ਰੋਂਦੇ ਕਿਉਂ ਆ। ਆਪਣਾ ਉਪਾਅ ਕਰੋ, ਯਤਨ ਕਰੋ ਤੇ ਮਿਲ ਲਓ ਪਰਮੇਸ਼ਵਰ ਨੂੰ। ਪਰ ਮਹਾਰਾਜ ਕਹਿੰਦੇ ਨਹੀਂ, ਤੇਰੇ ਉਪਾਅ ਕੀਤੀਆਂ ਗੱਲ ਨਹੀਂ ਬਣਨੀ, ਤੂੰ ਇੱਕ ਕਰਮ ਕਰ ਕਰ ਬੰਦੇ, ਤੂੰ ਬੰਦਗੀ ਜਿਚਰ ਘੱਟ ਮੈਂ ਸਾ, ਹੋ ਸਕਦਾ ਉਹ ਤੇਰੇ ਤੇ ਤਰਸ ਕਰ ਦੇਵੇ। ਤੂੰ ਬੰਦਗੀ ਤਾਂ ਕਰ ਉਹਦੀ, ਤੂੰ ਉਹਨੂੰ ਅਰਾਧਨਾ ਤੇ ਸ਼ੁਰੂ ਕਰ ਤੇ ਕੀ ਪਤਾ ਉਹਦੀ ਕਿਰਪਾ ਤੇਰੇ ਤੇ ਹੋ ਜਾਏ, ਉਹ ਤੇਰੇ ਤੇ ਤਰੁੱਠ ਪਵੇ। ਤੂੰ ਜੇ ਬੰਦਗੀ ਕੀਤੀ ਨਹੀਂ ਤੇ ਫਿਰ ਉਹ ਤੇਰੇ ਤੇ ਤਰੁੱਠੇਗਾ ਕਿਵੇਂ। ਇਸ ਵਾਸਤੇ ਮਹਾਰਾਜ ਕਹਿੰਦੇ ਵਿਛੜ ਕਿਉਂ ਰੋਵਨ, ਇਹ ਵਿਛੋੜੇ ਦਾ ਰੋਣਾ ਕਿਉਂ ਹੈ ਜੇ ਆਪਣੇ ਕੀਤੀਆਂ ਕੁਛ ਗੱਲ ਬਣਦੀ ਹੋਵੇ ਤਾਂ। ਪਰ ਨਹੀਂ, ਇਸ ਲਈ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। ਨਾਨਕ ਗੁਰੂ ਅਰਜਨ ਦੇ ਮਹਾਰਾਜ ਜੀ ਬਾਰਾਂ ਮਹਾਂ ਦੇ ਪਾਠ ਔਰ ਅੱਜ ਦੇ ਇਸ ਜੇਠ ਦੇ ਜਿਹੜਾ ਅੱਜ ਦਿਨ ਦੀ ਸ਼ੁਰੂਆਤ ਹੈ ਸਾਨੂੰ ਮਹਾਰਾਜ ਸਮਝਾਉਂਦੇ ਆ। ਕਹਿੰਦੇ ਸਾਧੂ ਸੰਗ ਪ੍ਰਾਪਤੇ, ਜੇ ਤੁਸੀਂ ਮਨ ਦੀਆਂ ਖੁਸ਼ੀਆਂ ਚਾਹੁੰਦੇ ਹੋ ਨਾ, ਇੱਥੇ ਹੁਣ ਰੰਗ ਦਾ ਅਰਥ ਹੈ ਅੰਦਰ ਦੀ ਖੁਸ਼ੀ, ਅੰਦਰ ਦਾ ਖੇੜਾ, ਅੰਦਰ ਦਾ ਆਨੰਦ। ਜੇ ਤੁਸੀਂ ਮਨ ਆਤਮਕ ਤਲ ਤੇ ਰੰਗ ਮਾਨਣਾ ਚਾਹੁੰਦੇ ਹੋ, ਕਿਉਂਕਿ ਅਸੀਂ ਬਾਹਰੋਂ ਤੇ ਧਨ ਪਦਾਰਥਾਂ ਦੀਆਂ ਖੁਸ਼ੀਆਂ ਮਾਣ ਹੀ ਰਹੇ ਹਾਂ ਪਰ ਅੰਦਰ ਨਹੀਂ ਨਾ ਖੁਸ਼ੀਆਂ, ਅੰਦਰ ਤਾਂ ਮੁਰਝਾਏ ਪਏ ਹਾਂ, ਅੰਦਰ ਤੇ ਚਿੰਤਾਵਾਂ 'ਚ ਘਿਰੇ ਪਏ ਹਾਂ, ਫਿਕਰਾਂ 'ਚ ਪਏ ਹੋਏ ਹਾਂ, ਅੰਦਰ ਤੇ ਡਿਪਰੈਸ਼ਨ ਵਾਲੀ ਹਾਲਤ ਹੋਈ ਪਈ ਹੈ, ਬਾਹਰੋਂ ਮਾਇਆਵੀ ਪਦਾਰਥ ਦੇ ਸੁੱਖ ਨੇ ਕੀ ਕਰਨੇ, ਮਾਇਆਵੀ ਪਦਾਰਥਾਂ ਦੇ ਸੁੱਖ ਕੀ ਕਰਾਂਗੇ ਜੇ ਅੰਦਰ ਡਿਪਰੈਸ਼ਨ 'ਚ ਹੀ ਬੰਦਾ ਚਲਾ ਗਿਆ, ਫਿਕਰਾਂ 'ਚ ਪਿਆ, ਚਿੰਤਾਵਾਂ 'ਚ ਪਿਆ, ਨੀਂਦ ਨਹੀਂ ਆਉਂਦੀ, ਬਾਹਰ ਚਾਰੇ ਪਾਸੇ ਮਾਇਆਵੀ ਪਦਾਰਥਾਂ ਦੇ ਸੁੱਖ ਪਏ ਆ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ, ਗੋਲੀ ਖਾ ਕੇ ਸੌਣਾ ਪੈਂਦਾ। ਕਈ ਐਸੇ ਵੀ ਮਿਲੇ ਆ, ਤੁਹਾਨੂੰ ਵੀ ਮਿਲਦੇ ਆ, ਉਹ ਕਹਿੰਦੇ ਅਸੀਂ ਤੇ ਡਾਕਟਰ ਨੇ ਇੱਕ ਗੋਲੀ ਕਹੀ, ਅਸੀਂ ਦੋ ਦੋ ਖਾਂਦੇ ਹਾਂ ਤਾਂ ਵੀ ਨੀਂਦ ਨਹੀਂ ਆਉਂਦੀ, ਨੀਂਦ ਦੀ ਗੋਲੀ ਖਾ ਕੇ ਵੀ ਨੀਂਦ ਨਹੀਂ ਆ ਰਹੀ, ਅੰਦਰ ਇਹ ਹਾਲਤ ਹੋਈ ਪਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜੇ ਅੰਦਰ ਦਾ ਸੁੱਖ ਚਾਹੁੰਦੇ ਹੋ, ਅੰਦਰ ਦਾ ਰੰਗ ਖੁਸ਼ੀਆਂ ਚਾਹੁੰਦੇ ਹੋ, ਕਿਸੇ ਦੇ ਘਰ ਨਾ ਖੁਸ਼ੀਆਂ ਆ ਜਾਣ
ਤੇ ਉਹ ਪਤਾ ਕੀ ਕਹਿੰਦਾ, ਕਹਿੰਦੇ ਰੱਬ ਜੀ ਨੇ ਰੰਗ ਲਾ ਦਿੱਤੇ। ਆਈਆਂ ਤੇ ਖੁਸ਼ੀਆਂ ਨੇ ਨਾ, ਪਰ ਉਹਨੇ ਕੀ ਕਿਹਾ, ਰੱਬ ਜੀ ਨੇ ਰੰਗ ਲਾ ਦਿੱਤੇ। ਰੰਗ ਦਾ ਮਤਲਬ ਖੁਸ਼ੀਆਂ। ਮਹਾਰਾਜ ਕਹਿੰਦੇ ਜੇ ਤੂੰ ਚਾਹੁੰਦਾ ਵੀ ਤੇਰੇ ਅੰਦਰ ਖੁਸ਼ੀਆਂ ਆ ਜਾਣ, ਸੁੱਖ ਆ ਜਾਵੇ, ਅੰਦਰ ਸੁੱਖ ਦਾ ਰੰਗ ਤੇਰੇ ਅੰਦਰ ਬਣ ਜਾਵੇ, ਫਿਰ ਗੁਰੂ ਦੀ ਸੰਗਤ ਕਰ। ਸਾਧੂ ਮਤਲਬ ਗੁਰੂ, ਸੰਗ ਮਤਲਬ ਗੁਰੂ ਦੀ ਸੰਗਤ ਜਾਂ ਗੁਰੂ ਦਾ ਸਾਥ। ਗੁਰੂ ਦਾ ਸਾਥ ਮਤਲਬ ਸੰਗਤ ਹੀ ਹੈ। ਗੁਰੂ ਸੰਗਤ ਕਰ, ਜਿਨ੍ਹਾਂ ਨੂੰ ਗੁਰੂ ਸੰਗਤ ਪ੍ਰਾਪਤ ਹੋ ਗਈ ਉਹਨਾਂ ਨੇ ਅੰਦਰੋਂ ਫਿਰ ਉਸ ਰੰਗ ਨੂੰ ਮਾਣਿਆ ਹੈ, ਕਿਉਂਕਿ ਉਹ ਸੁੱਖ ਵਾਲਾ ਰੰਗ, ਖੁਸ਼ੀਆਂ ਵਾਲਾ ਰੰਗ ਸਤਿਗੁਰੂ ਦੇ ਪਾਸ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਇੱਥੇ ਆਪਾਂ ਅੰਦਰ ਦਾ ਸੁੱਖ ਲੈਣ ਲਈ ਆਏ ਹਾਂ, ਇੱਥੇ ਅੰਦਰ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਹਾਂ, ਇੱਥੇ ਅੰਦਰੋਂ ਅਸੀਂ ਖਿੜਨ ਵਾਸਤੇ ਆਏ ਹਾਂ, ਕਿਉਂਕਿ ਮੁਰਝਾਏ ਪਏ ਹਾਂ। ਤੇ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਦਿੰਦੇ ਆ ਵੀ ਜੇ ਤੁਸੀਂ ਖਿੜਨਾ ਚਾਹੁੰਦੇ ਹੋ ਤੇ ਫਿਰ ਇੱਕ ਕੰਮ ਕਰੋ, ਹਰ ਕਾ ਨਾਮ ਧਿਆਏ ਕੈ ਹੋ ਹੋ ਹਰਿਆ। ਭਾਈ, ਹੇ ਭਾਈ, ਜੇ ਤੂੰ ਹਰਿਆ ਹੋਣਾ ਚਾਹੁੰਦਾ, ਹਰ ਕਾ ਨਾਮ ਧਿਆਏ, ਹਰੀ ਦੇ ਨਾਮ ਨੂੰ ਧਿਆਉਣਾ ਸਿੱਖ ਜਾ। ਇੱਕ ਮਨ ਇੱਕ ਚਿੱਤ ਹੋ ਕੇ, ਇਕੱਲੇ ਬਾਹਰ ਸਰੀਰਕ ਤਲ ਤੇ ਨਹੀਂ, ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਤਾਂ ਮਹਾਰਾਜ ਕਹਿੰਦੇ

ਮਾਣਨ, ਫਿਰ ਅੰਦਰੋਂ ਉਹ ਖੁਸ਼ੀ ਖੇੜਾ ਆਨੰਦ ਮਾਣਦੇ ਨੇ। ਫਿਰ ਜਿਹੜੇ ਜਿਨ੍ਹਾਂ ਅੰਦਰ ਰੰਗ ਖੁਸ਼ੀਆਂ ਦਾ ਭਰ ਗਿਆ ਬਣ ਗਿਆ, ਹਰ ਜੇਠ ਰੰਗੀਲਾ ਤਿਸ ਧਣੀ, ਬਾਹਰ ਦੇ ਜਿਹੜੇ ਧਣੀ ਨੇ ਉਹ ਅੰਦਰੋਂ ਖੁਸ਼ੀਆਂ ਦੇ ਰੰਗ ਨਹੀਂ ਮਾਣਦੇ, ਪਰ ਆਹ ਜਿਹੜਾ ਧਨ ਨਾ ਨਾਮ ਦਾ, ਇਹ ਜਿਹੜਾ ਗੁਰੂ ਦੇ ਸ਼ਬਦ ਦਾ ਧਨ ਦਿੱਤਾ ਹੈ ਸਾਨੂੰ, ਕਹਿੰਦੇ ਆਹ ਜਿਹੜੇ ਧਣੀ ਬਣ ਗਏ ਨਾ ਉਹਨਾਂ ਲਈ ਇਹ ਦਿਨ ਆ ਮਹੀਨਾ ਸਾਰਾ ਹੀ ਰੰਗੀਲਾ ਹੈ, ਸਾਰਾ ਹੀ ਉਹਨਾਂ ਦੇ ਲਈ ਖੁਸ਼ੀਆਂ ਭਰਿਆ ਹੈ। ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ, ਆਗੈ ਸੁੱਖ ਮੇਰੇ ਮੀਤਾ, ਆਗੈ ਸੁੱਖ ਮਤਲਬ ਹਰ ਜੇਠ ਰੰਗੀਲਾ ਤਿਸ ਧਣੀ, ਆਗੈ ਸੁੱਖ ਮੇਰੇ ਮੀਤਾ ਪਾਛੇ ਆਨੰਦ, ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਜਦੋਂ ਭਾਈ ਮਤੀ ਦਾਸ ਜੀ ਦੇ ਸਿਰ ਤੇ ਆਰਾ ਰੱਖਿਆ ਨਾ, ਉਹ ਕਹਿਣ ਲੱਗੇ ਮੇਰੇ ਲਈ ਤਾਂ ਆ ਦਿਨ ਬੜਾ ਹੀ ਰੰਗੀਲਾ ਹੈ। ਕਹਿੰਦੇ ਤੇਰੇ ਲਈ ਰੰਗੀਲਾ, ਹੁਣੇ ਤੇਰਾ ਸਰੀਰ ਚੀਰ ਕੇ ਰੱਖ ਦੇਣਾ। ਉਹ ਕਹਿੰਦੇ ਜਿਹੜਾ ਰੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਅੰਦਰੋਂ ਭਰ ਕੇ ਲਾ ਕੇ ਭੇਜਿਆ ਨਾ, ਇਹ ਤੂੰ ਮੇਰਾ ਦਿਨ ਖਰਾਬ ਨਹੀਂ ਕਰ ਸਕਦਾ। ਅਸੀਂ ਤੇ ਸਵੇਰੇ ਉੱਠਦਿਆਂ ਦੇਖਣ ਲੱਗ ਜਾਂਦੇ ਹਾਂ ਅੱਜ ਦੋ ਜੋਤਿਸ਼ੀ ਨੇ ਕੀ ਕਿਹਾ, ਅੱਜ ਮੇਰੀ ਰਾਸ਼ੀ ਕੀ ਕਹਿੰਦੀ ਹੈ, ਤੇ ਜੇ ਤੁਸੀਂ ਉਹਨੂੰ ਪੈਸੇ ਦੇ ਦਿਓ ਤੁਹਾਡਾ ਦਿਨ ਚੰਗਾ ਹੋ ਜਾਏਗਾ, ਜੇ ਨਹੀਂ ਦਿਓਗੇ ਤੇ ਦਿਨ ਮਾੜਾ ਰਹਿ ਜਾਏਗਾ। ਪਰ ਮਹਾਰਾਜ ਕਹਿੰਦੇ ਤੂੰ ਇਹਨਾਂ ਚੱਕਰਾਂ ਚ ਪੈਂਦਾ ਹੀ ਕਿਉਂ ਹੈ, ਤੂੰ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ, ਉੱਠਦਿਆਂ ਪਰਮੇਸ਼ਵਰ ਦੇ ਨਾਮ ਨੂੰ ਧਿਆ, ਤੇਰਾ ਸਾਰਾ ਦਿਨ ਰੰਗੀਲਾ ਆਪੇ ਹੀ ਹੋ ਜਾਣਾ, ਹਰ ਦਿਨ ਰੰਗੀਲਾ ਹੋ ਜਾਣਾ, ਪਰ ਤੈਨੂੰ ਨਿੱਤ ਉੱਠ ਕੇ ਨਾਮ ਦਾ ਅਭਿਆਸ ਕਰਨਾ ਪੈਣਾ। ਇਸ ਲਈ ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ, ਜਿਹਦੇ ਭਾਗ ਦੇ ਮਸਤਕ ਦੇ ਭਾਗ ਜਾਗੇ ਉਹ ਫਿਰ ਗੁਰੂ ਸੰਗਤ ਕਰਨ ਵਾਲਾ, ਕਿਉਂਕਿ ਭਾਗ ਇੱਥੇ ਹੀ ਜਾਗਣੇ ਆ, ਘਰ ਬੈੱਡ ਤੇ ਸੁੱਤੇ ਪਏ ਆ ਭਾਗ ਨਹੀਂ ਜਾਗਣੇ, ਭਾਗ ਜਾਗਣੇ ਆ ਇੱਥੇ ਆਪਾਂ ਭਾਗ ਜਗਾਉਣ ਲਈ ਆਏ ਹਾਂ। ਗੁਰੂ ਸੰਗਤ ਵਿੱਚ ਜਿਹਦੇ ਮਸਤਕ ਦੇ ਭਾਗ ਜਾਗੇ ਨੇ ਉਹਨਾਂ ਲਈ ਫਿਰ ਉਹਨੂੰ ਨਾਮ ਦਾ ਧਨ ਮਿਲ ਗਿਆ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਉਸ ਧਨ ਦੇ ਨਾਲ ਉਹਦਾ ਹਰ ਦਿਨ ਹਰ ਸਮਾਂ ਹਰ ਪਲ ਘੜੀ ਉਹਦੇ ਵਾਸਤੇ ਰੰਗੀਲਾ ਹੋ ਜਾਂਦਾ। ਇਸ ਲਈ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਆਏ ਹਾਂ ਆਪਣੇ ਸੁੱਤੇ ਭਾਗ ਜਗਾਉਣ ਲਈ, ਮੰਦੇ ਭਾਗ ਚੰਗੇ ਕਰਨ ਲਈ ਅਰਦਾਸ ਕਰੀਏ, ਸਤਿਗੁਰੂ ਪਾਤਸ਼ਾਹ ਸਾਡੇ 'ਤੇ ਇਹ ਨਾਮ ਦਾ ਰੰਗ ਚਾੜ ਦਿਓ। ਤੇ ਜਿਨ੍ਹਾਂ ਨੂੰ ਹਜੇ ਗੁਰੂ ਸੰਗਤ ਨਹੀਂ ਨਸੀਬ ਹੁੰਦੀ ਹੈ, ਕਿਉਂਕਿ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ, ਭਰਮ ਚੋਟਾਂ ਖਾਵੇ, ਉਹਨਾਂ ਲਈ ਵੀ ਅਰਦਾਸ ਕਰੋ ਵੀ ਮਹਾਰਾਜ ਸਰਬੱਤ ਦਾ ਭਲਾ ਵੀ ਨਾਲ ਮੰਗਣ ਆਏ ਆ, ਉਹਨਾਂ 'ਤੇ ਵੀ ਕਿਰਪਾ ਕਰ ਦਿਓ ਮੰਦ ਭਾਗੀਆਂ 'ਤੇ, ਉਹ ਵੀ ਕਿਤੇ ਗੁਰੂ ਸੰਗਤ ਕਰਕੇ ਆਪਣਾ ਸਮਾਂ ਰੰਗੀਲਾ ਖੁਸ਼ੀਆਂ ਭਰਿਆ ਜਿਹੜਾ ਉਹ ਬਣਾ ਸਕਣ, ਜ਼ਿੰਦਗੀ ਅੰਦਰ ਉਹ ਆਨੰਦ ਖੁਸ਼ੀ ਖੇੜਾ ਬਣ ਜਾਏ। ਇਸ ਵਾਸਤੇ ਜੇ ਸਾਨੂੰ ਗੁਰੂ ਮਹਾਰਾਜ ਨੇ ਸੰਗਤ ਦਿੱਤੀ ਹੈ ਤੇ ਨਾਮ ਦੀ ਖੈਰ ਅਸੀਂ ਵਾਹਿਗੁਰੂ ਜੀ ਕੋਲੋਂ ਮੰਗ ਲਈਏ ਤਾਂ ਕਿ ਸਾਡਾ ਆਉਣ ਵਾਲਾ ਸਮਾਂ ਰੰਗੀਲਾ ਹੋ ਜਾਏ, ਭਾਵ ਖੁਸ਼ੀ ਆਨੰਦ ਖੇੜੇ ਵਿੱਚ ਬਤੀਤ ਹੋਵੇ। ਆਪਣਾ

0: ਇਹ ਸਾਡੀ ਅਰਦਾਸ ਹੈ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਇਸੇ ਤਰ੍ਹਾਂ ਗੁਰੂ ਸੰਗਤ ਸਾਨੂੰ ਨਸੀਬ ਹੁੰਦੀ ਰਹੇ, ਗੁਰੂ ਮਹਾਰਾਜ ਦੀ ਬਾਣੀ ਦਾ ਆਸਰਾ ਲੈ ਕੇ ਨਾਮ ਦੀ ਕਮਾਈ ਕਰਦਿਆਂ ਹੋਇਆਂ ਅਸੀਂ ਵੀ ਆਪਣਾ ਜੀਵਨ ਜਿਹੜਾ ਆਨੰਦਮਈ ਬਣਾ ਸਕੀਏ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੇ ਔਰ ਬਾਣੀ ਦੇ ਧਾਰਨੀ ਬਣੋ। ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਮਹਾਰਾਜ ਜੀ ਲੇਖੇ ਵਿੱਚ ਲਾਉਣ, ਚੜ੍ਹਦੀ ਕਲਾ ਬਖਸ਼ਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ ਜੀ। ਲਾ ਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣੇ। ਇਹ ਪਾਵਨ ਬਚਨ ਆਪਣੇ ਹਿਰਦੇ ਚ ਵਸਾ ਲਈਏ ਜੀ।
1: ਆਪਣ ਲਿਆ ਜੇ ਮਿਲੇ,

ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ।

ਵਰਣਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ ਸਾਚੇ ਸਾਹਿਬਾ ਕਿਆ ਨਾਈ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ

ਚਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ।

ਹੈ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਸ਼ੁਭ ਸੰਗਰਾਂਦ ਦੇ ਦਿਹਾਰੀ ਨੂੰ ਸਮਰਪਿਤ ਅੰਮ੍ਰਿਤ ਵੇਲੇ ਤੋਂ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਮਹੀਨਾਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ।

ਤਿਲ ਫੁੱਲ ਭੇਟਾਵਾਂ ਧਰਮਨ ਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਹਰ ਜੇਠ ਜੁੜਨ ਦਾ ਜੋ

ਵਾਹਿਗੁਰੂ ਜੀ।

ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਕੀਰਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਓਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ।

ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਹ ਤੋਂ ਸਮਤ ਬਖਸ਼ਣੀ ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਰਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ।

सोलह करवा दी।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਉਂ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ।

ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਦਾ ਵਿਤਾਏ ਸਭ ਥਾਈ ਹੋਏ ਸਹਾਏ

ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡੋਤ ਵੰਦਨ ਅਨਕਵਾਰ ਸਰਵਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਸੋ ਕਹੋ ਟਲ ਗੁਰ ਸੇਵੀਐ ਆਹਨ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮੇ ਹੰਸ ਪ੍ਰਾਨ ਪਤ ਪਾਵੈ ਗੁਰਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਵਰ ਮੇ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰਖ ਰਖ ਝਰਨ ਤਰੇ ਵਿਚਾਰੀ ਦੁਬਦਾ ਛੋੜ ਪਾਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੇ ਹੰਸ ਹੰਸ ਮੇ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਬੈਸੇ ਨਾਰਨਪੁਰ ਕਹੋ ਕਹੋ ਕੈਸੇ
त्रिपवन ज्योत रहै लिबलाई, सुर नरनाथ सच्चे शरणाई। आनंद मूल अनाथ आधारी, गुरमुख भगत सहज विचारी। भगत वछल पै कटन हरे, हमे मार मिले पगतारे। अनक जतन कर काल संताए, मरण लखाए मंडल में आए। जन्म पदार्थ दुबिधा खोवे, आपन चीनस प्रम प्रम रोवे। कहतो पढ़तो सुनतो एक, धीरज धर्म तरणी तर टेक। जत सत संजम हृदय समाए,

ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ, ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਪਿਆਰਾ ਸਾਹਿਬ ਨੇ ਤੀਸਰੇ ਪਾਤਸ਼ਾਹ ਨੇ ਇੱਕ ਭਜਨ ਆਖਿਆ ਵੀ ਵੱਡ ਭਾਗੀਆਂ, ਬਸ ਵਾਹੋ ਵਾਹੋ ਮੂੰਹ ਕਢਾਏ, ਵੱਡ ਭਾਗੀਆਂ। ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋ ਨਾ, ਤੀਸਰਾ ਪਾਤਸ਼ਾਹ ਕਹਿੰਦਾ ਤੁਹਾਡੇ ਵੱਡੇ ਭਾਗ ਨੇ। ਵਾਹਿਗੁਰੂ ਨਹੀਂ ਕਿਹਾ ਜਾਂਦਾ, ਆਖੋ ਵਾਹਿਗੁਰੂ। ਆਖਣ ਔਖਾ, ਬੜਾ ਔਖਾ ਹੈ ਰੱਬ ਦਾ ਨਾਮ ਲੈਣਾ, ਚੁਗਲੀ ਕਰਨੀ, ਨਿੰਦਾ ਕਰਨੀ, ਸਮਗਲਿੰਗ ਕਰਨੀ, ਬੇਈਮਾਨੀ ਕਰਨੀ ਬੜੀ ਸੌਖੀ, ਸਾਰੀ ਦੁਨੀਆ ਕਰਨ ਲਈ ਤੁਸੀਂ ਵੀ ਕਰ ਲਓ, ਮਗਰ ਬਹੁਤ ਘੱਟ ਨੇ ਜੋ ਮਨ ਚਿੱਤ ਇੱਕ ਅਰਾਧ ਦੇ ਸੇ ਵਿਰਲੇ ਥੋੜ੍ਹੇ। ਉਹਨੂੰ ਵਿਰਲੇ ਥੋੜ੍ਹਿਆਂ ਦੇ ਵਿੱਚੋਂ ਸਾਨੂੰ ਵੀ ਇਸ ਤਰ੍ਹਾਂ ਲੱਗਦਾ ਬੜੇ ਥੋੜ੍ਹੇ ਜਿਹੇ ਨੇ ਜਿਹੜੇ ਨਾਮ ਜਪਦੇ, ਜੇ ਉਹ ਥੋੜ੍ਹੇ ਜਿਹੇ ਨਾ ਹੋਣ ਤਾਂ ਇਸ ਧਰਤੀ ਨੂੰ ਅੱਗ ਲੱਗ ਜਾਏ, ਸੜ ਕੇ ਰਾਖ ਹੋ ਜਾਏ। ਤਿਨਕੀ ਬਰਕਤ ਖਾਏ ਅਸੰਖ ਕਰੋੜੇ, ਇਹਨਾਂ ਦੀ ਤੁਹਾਡੀ ਬਰਕਤ ਦੇ ਨਾਲ ਅਸੰਖ ਕਰੋੜ ਰੂਹਾਂ ਦਾ ਭਲਾ ਹੋ ਰਿਹਾ। ਇੱਥੇ ਬੋਲ ਰਹੇ ਹੋ, ਵਰਲਡ 'ਚ ਆਵਾਜ਼ ਜਾ ਰਹੀ, ਵੱਡ ਭਾਗੀਆਂ। ਹੁਣ ਤਾਂ ਬੋਲੋ ਨਾ ਸਾਰੇ, ਪਤਾ ਲੱਗ ਗਿਆ ਵੱਡੇ ਭਾਗਾਂ ਵਾਲਿਆਂ ਨੂੰ, ਉਹਨਾਂ ਨੂੰ ਮੂੰਹ ਚੋਂ ਕੀ ਕਢਾਉਂਦਾ। ਵਾਹਿਗੁਰੂ ਵਾਹਿਗੁਰੂ, ਜੇ ਬੋਲ ਰਹੇ ਹੋ ਤਾਂ ਸਮਝੋ ਵੱਡੇ ਭਾਗਾਂ ਵਾਲਿਓ, ਬੋਲੋ। ਰਲ ਕੇ ਰਲ ਕੇ ਰਲ ਕੇ ਰਲ ਕੇ ਵਾਹਿਗੁਰੂ।

ਅੱਖੋ ਸਤਿਨਾਮ ਸ੍ਰੀ ਇਸ ਤਰ੍ਹਾਂ ਹਾਲੇ ਤਾਂ ਸ਼ੁਰੂਆਤ ਹੋਈ। ਵਡਭਾਗੀ ਹਰ ਸੰਗਤ ਪਾਵੇ, ਵਡਭਾਗੀ ਇੱਥੇ ਆਏ ਹੋ ਤਾਂ ਕੀ ਹੋ, ਸਰਟੀਫਿਕੇਟ ਦੇ ਰਿਹਾ ਤੀਸਰਾ ਪਾਤਸ਼ਾਹ। ਤੀਸਰਾ ਪਾਤਸ਼ਾਹ ਕਰੇ ਤੁਸੀਂ ਸਾਰੇ ਵੱਡੇ ਭਾਗਾਂ ਵਾਲੇ ਹੋ, ਕਿਉਂਕਿ ਕਿੱਥੇ ਬੈਠੇ ਹੋ, ਸੱਤ ਸੰਗਤ ਵਿੱਚ। ਝੂਠਿਆਂ ਦੀ ਸੰਗਤ ਨਹੀਂ ਇਹ, ਸਤ ਸੰਗਤ ਆ। ਕਿਉਂ? ਆਖੋ ਵਾਹਿਗੁਰੂ, ਜਿਹਦੀ ਹਜ਼ੂਰੀ 'ਚ ਬੈਠੇ ਉਹ ਸੱਚਾ ਹੈ। ਇੱਕ ਬੰਦਾ ਬੈਠਾ ਹੋਵੇ, ਇੱਕ ਬਾਬਾ ਬੈਠਾ ਹੋਵੇ, ਰਾਧਾ ਸੁਮੀ ਬਾਬਾ ਬੈਠਾ ਹੋਵੇ, 2 ਕਰੋੜ ਬੰਦਾ ਬੈਠਾ ਹੋਵੇ, ਉਹਨੂੰ ਸੱਤ ਸੰਗਤ ਨਹੀਂ ਕਹਿੰਦੇ। ਕਿਉਂਕਿ ਜਿਹਦੀ ਹਜ਼ੂਰੀ 'ਚ ਬੈਠੇ ਉਹ ਸਰੀਰ ਹੈ, ਸਰੀਰ ਸੱਤ ਨਹੀਂ, ਬਿਨਸਨਹਾਰ ਆ। ਆਖੋ ਵਾਹਿਗੁਰੂ। ਉੱਥੇ ਹੋਏ ਇਕੱਠ ਨੂੰ ਸਤਸੰਗਤ ਨਹੀਂ ਕਿਹਾ ਜਾ ਸਕਦਾ। ਸੱਤ ਸੰਗਤ, ਸੱਚ ਦੀ ਸੰਗਤ, ਪਤਾ ਨਹੀਂ ਲੱਗਾ ਇਹ ਕਿਹਦੀ ਸੰਗਤ ਆ। ਅਤੇ ਸੱਚ ਕਵਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ, ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ। ਭਾਵੇਂ ਰਾਧਾ ਸੁਆਮੀ ਹੋਵੇ, ਮੇਰੀ ਕੌਮ ਦੇ ਵਾਰਸ ਸੌਂਗੇ ਨੇ। ਮੈਂ ਰੋਜ਼ ਰੋਨਾ ਜਦੋਂ ਉਹ ਜਿੱਥੇ ਜਾਂਦਾ, ਉਹਦੇ ਮਗਰ ਇੱਕ ਗਾਣਾ ਲਾਇਆ ਹੁੰਦਾ, ਸ਼ਬਦ ਲਾਇਆ ਹੁੰਦਾ, ਜਿੱਥੇ ਜਾਏ ਪੜ੍ਹਨ ਨਾ ਲੱਗ ਪਿਓ, ਇਹਨੇ ਕੀ ਜਾਗਦੇ ਹੋ ਤੁਸੀਂ। ਜਿੱਥੇ ਉਹ ਬੰਦਾ ਜਾ ਕੇ ਬਹਿੰਦਾ ਏ, ਨਾਲ ਪੁਲਿਸ ਹੁੰਦੀ, ਹੁਣ ਤਾਂ ਦੂਸਰੇ ਨੰਬਰ ਵਾਲੇ ਨੂੰ ਵੀ ਆਖਣ ਲੱਗ ਪਿਆ, ਜਿਹੜਾ ਉਹਨੇ ਆਪਣੀ ਗੱਦੀ 'ਤੇ ਬਹਾਲਿਆ ਹੈ ਨਾ, ਉਹਨੂੰ ਵੀ ਕਹਿਣ ਲੱਗਦੇ ਵੀ ਜਿੱਥੇ ਜਾਏ ਬਹੇ ਮੇਰਾ ਹੋਵੇਂ ਹੱਕ ਦੇ ਜਥੇਦਾਰ ਅਕਾਲੀ ਫੂਲਾ ਸਿੰਘ, ਭਾਈ ਰਣਜੀਤ ਸਿੰਘ ਹੁੰਦੇ, ਜਿਨ੍ਹਾਂ ਨੇ ਨਿਰੰਕਾਰੀ ਨੂੰ ਸੋਧਿਆ ਸੀ। 3 ਤਖ਼ਤ ਨੇ ਜਥੇਦਾਰ ਇੱਕ, ਇਸ ਪਰਿਵਾਰ ਨੇ ਸਾਨੂੰ ਰੋਲ ਕੇ ਰੱਖ, ਨਹੀਂ ਪਤਾ ਲੱਗਾ ਇਸ ਪਰਿਵਾਰ ਦਾ ਮਤਲਬ। ਹਾਂਜੀ, ਇਹਨਾਂ ਰੋਲ ਕੇ ਰੱਖਤਾ ਸਾਡੀ ਮਹਿਮਾ। 5 ਤਖ਼ਤਾਂ ਦੇ 5 ਜਥੇਦਾਰ ਸੀ, ਸਾਬੋ ਕੀ ਤਲਵੰਡੀ ਦੇ, ਬੜੇ ਉੱਚੇ ਸੁੱਚੇ ਕਿਰਦਾਰ ਵਾਲੇ

ਇੱਥੇ ਕੁਝ ਕੁ ਪੁਆਇੰਟ ਸਾਡੀ ਜਾਨ ਨਿਕਲਣ ਤੋਂ ਸਾਡੇ ਸਵਾਸ ਹੈਗੇ ਸੀ। ਅੱਜ ਜੇ ਚੋਣਾਂ 'ਚ ਹਾਰ ਵੀ ਜਾਂਦਾ ਮਗਰ ਸਾਡਾ ਕੁਛ ਨਹੀਂ ਰਹਿਣ ਦਿੱਤਾ ਇਸ ਬੰਦੇ ਨੇ। ਆਖੋ ਵਾਹਿਗੁਰੂ। ਪਤਾ ਲੱਗ ਗਿਆ ਤੁਸੀਂ ਆਪ ਹੀ ਕਹਿਤਾ ਮੈਂ ਕਿਹਦੀ ਗੱਲ ਕਰ ਰਿਹਾ। ਆਖੋ ਵਾਹਿਗੁਰੂ। ਮੇਰਾ ਸਾਹਿਬ ਕਹਿੰਦੇ ਨੇ ਵਡਭਾਗੀ ਹਰ ਸੰਗਤ ਪਾਵੇ। ਇੱਥੇ ਆਣ ਕੇ ਵੱਡੇ ਭਾਗਾਂ ਵਾਲੇ ਬਹਿੰਦੇ ਅਤੇ ਸਤਸੰਗਤ ਕਰਦੇ ਵਾਹਿਗੁਰੂ ਵਾਹਿਗੁਰੂ।

ਹਾਂ ਇੱਥੋਂ ਕਹਿਣਾ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ।

ਆਖੋ ਸਤਨਾਮ ਸ੍ਰੀ। ਭਾਗਹੀਣ ਭ੍ਰਹਮ ਬੜੇ ਲੋਕਾਂ। ਆ ਮੈਂ ਬੱਚੇ ਨੂੰ ਪੁੱਛਿਆ, ਮੈਂ ਕਿਹਾ ਤੂੰ ਦਾੜਾ ਕਿਉਂ ਕੱਟਤਾ? ਕਹਿੰਦਾ ਮੇਰੇ ਵੱਡੇ ਕਹਿੰਦੇ ਕੇਸ ਨਹੀਂ ਰੱਖਣੇ, ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦਾ। ਮਗਰ ਉਹਨਾਂ ਦੇ ਭਾਗਹੀਣ ਨੇ, ਪਿੱਛੇ ਹਿੰਦੂ ਕੋਈ ਕੇਸ ਨਹੀਂ ਕੱਟਦਾ। ਮੇਰੇ ਬਾਬੇ ਨਾਨਕ ਦੇ ਵੇਲੇ ਜਦੋਂ ਮੇਰੇ ਸਤਿਗੁਰੂ ਜੀ ਆਏ ਧਰਤੀ 'ਤੇ, ਕੋਈ ਬੰਦਾ ਵੀ ਕੇਸ ਨਹੀਂ ਸੀ ਆਪਣੇ ਸਿਰ ਤੋਂ ਕੱਟਦਾ। ਹੁਣ ਸਮਾਂ ਬਦਲਦਾ ਗਿਆ, ਉਨੇ ਲੋਕ ਸੁਖੀ ਨੇ ਹੁਣ। ਆਖੋ ਵਾਹਿਗੁਰੂ। ਜਿੰਨੇ ਜਦੋਂ ਤੋਂ ਕੇਸ ਕੱਟੀ ਜਾਂਦੇ ਹਾਂ ਉਦੋਂ ਤੋਂ ਲੋਕ ਸੁਖੀ ਨੇ। ਜੇਲ੍ਹ ਦੇ ਵਿੱਚ ਇੱਕ ਕਿਸੇ ਨੇ ਕਹਾਣੀ ਸੁਣਾਈ। ਆਖੋ ਵਾਹਿਗੁਰੂ। ਕਹਿੰਦੇ ਕੋ ਰਾਜਾ ਸੀ, ਅਗਲੇ ਰਾਜੇ ਦੇ ਕੋਲ ਬਹੁਤ ਸੰਗਤ ਸੀ, ਫੌਜ ਸੀ। ਇਹ ਇਕੱਲਾ ਹੀ ਉਹਨਾਂ ਦੇ ਕਾਬੂ ਨਹੀਂ ਸੀ ਆਉਂਦਾ, ਇੱਕ ਰਾਜਾ। ਉਹਨਾਂ ਨੇ ਸਾਰੀਆਂ ਫੌਜਾਂ ਨੇ ਸੱਦ ਕੇ ਪੁੱਛਿਆ ਵੀ ਇਸ ਬੰਦੇ ਦੇ ਉੱਤੇ ਸਾਡਾ ਕੰਟਰੋਲ ਨਹੀਂ ਹੋ ਰਿਹਾ, ਇਹਦੇ ਕੋਲ ਸ਼ਕਤੀ ਕਾਹਦੀ? ਆਖੋ ਵਾਹਿਗੁਰੂ। ਸਮਝ ਰਹੇ ਹੋ ਪਹਿਲਾਂ? ਇਹਦੇ ਕੋਲ ਉਹਦੇ ਵਜ਼ੀਰ ਨੇ ਆਖਿਆ ਇੱਕ ਗੱਲ ਨਾ, ਇਹ ਤੁਹਾਡੇ ਕਾਬੂ ਆ ਸਕਦਾ, ਰਾਤ ਸੁੱਤੇ ਪੈ ਦੇ ਕੇਸ ਕੱਟ ਦਿਓ। ਉਹੀ ਜਿਹੜਾ ਕੱਲ੍ਹ ਤੱਕ ਯੋਧਾ ਕਈਆਂ ਰਾਜਿਆਂ ਨੂੰ ਨਹੀਂ ਲਾਗੇ ਲੱਗਣ ਦਿੰਦਾ, ਉਹ ਬਲਹੀਣ ਹੋ ਗਿਆ। ਸਾਡੀ ਕੌਮ ਦੇ ਕਿੰਨੇ ਬੱਚਿਆਂ ਨੇ ਕੇਸ ਕੱਟਤੇ ਆ। ਇਹ ਲਹਿਰ ਚੱਲ ਪਈ ਆ, ਸਾਡੇ ਨਾਲ ਤੁਰੋ। ਆਖੋ ਵਾਹਿਗੁਰੂ। ਥੱਲੇ ਤੋਂ ਉੱਤੇ ਆਉਂਦਿਆਂ ਹੀ ਤਿੰਨ ਚਾਰ ਬੰਦਿਆਂ ਦੀਆਂ ਕੇਸ ਦੁਮਾਲੇ ਪਾ ਕੇ ਸਰੋਪੇ ਉਹਨਾਂ ਦੇ ਗਲ 'ਚ ਪਾ ਕੇ ਉਹਨਾਂ ਨੂੰ ਮਨਾ ਕੇ ਆਇਆ ਕੇਸ ਰੱਖਣ ਨੂੰ। ਇਸ ਲਹਿਰ ਦਾ ਹਿੱਸਾ ਬਣਾਓ, ਤੁਸੀਂ ਵੀ ਕਿਆ ਕਰੋ। ਤੂੰ ਕੁੜੀਏ ਜਿਹੜੀ ਆਉਂਦੇ ਨਹੀਂ ਹਨ ਸੰਗਤ ਵਿੱਚ ਆਉਣੀ, ਜਿਹੜੀ ਇਸ ਲਹਿਰ ਦਾ ਹਿੱਸਾ ਬਣੋ। ਅਸੀਂ ਸਾਰੇ ਆਪਣਾ ਕਾਰਜ ਆਪਣਾ ਹੱਥੀਂ ਆਪਣਾ ਆਪੇ ਹੀ ਕਾਰ ਸਵਾਰੀਏ। ਕਿਸੇ ਜਥੇਦਾਰ ਨੇ, ਕਿਸੇ ਗ੍ਰੰਥੀ ਨੇ, ਕਿਸੇ ਰਾਗੀ, ਕਿਸੇ ਢਾਡੀ ਨੇ ਇਹ ਤੁਹਾਡੀ ਬਾਂਹ ਨਹੀਂ ਫੜਨੇ। ਜਿਨ੍ਹਾਂ ਦੇ ਅੰਦਰ ਕੌਮ ਦਾ ਪੈਸਾ ਜਾਣ ਲੱਗ ਪਏ ਉਹ ਕਦੀ ਬੰਦੇ ਬੋਲ ਨਹੀਂ ਸਕਦੇ। ਆਖੋ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਕੌਮ ਦਾ, ਉਹਨਾਂ ਦੇ ਅੰਦਰ ਜਰਜਰਾ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਜਿਉਂ ਘੋਣ ਖਾਧੀ ਲੱਕੜੀ। ਬੋਲੋ, ਤੁਹਾਨੂੰ ਪਤਾ ਹੋਣਾ ਵੱਡਿਆਂ ਨੂੰ, ਜਿਹੜੀ ਲੱਕੜੀ ਨੂੰ ਘੁਣ ਲੱਗ ਜੇ ਵੇਖਣ ਨੂੰ ਖਲੋਤੀ ਹੈ, ਵਿੱਚ ਖਾਲੀ। ਅਸੀਂ ਵੇਖਣ ਨੂੰ ਗਾਤਰੇ ਪਾ ਕੇ ਇੱਥੇ ਧਰਤੀ 'ਤੇ ਤੁਰੇ ਫਿਰਦੇ ਹਾਂ, ਵਿੱਚੋਂ ਖਾਲੀ, ਕੋਈ ਇਲਾਜ ਨਹੀਂ। ਅੱਜ ਨਹੀਂ ਤਾਂ ਕੱਲ੍ਹ ਉਂਗਲ ਵਿੱਚ ਮਾਰ ਕੇ ਵੇਖੋ, ਸਾਰੀ ਉਂਗਲ ਖੁੱਭ ਜੂਗੀ।

ਸਾਡੇ ਅੰਦਰ ਵੀ ਐਸਾ ਹੀ ਆ, ਐਸੇ ਹੀ ਹਾਂ ਅਸੀਂ ਲੋਕ ਅੱਜ ਕੱਲ੍ਹ। ਕਿਸੇ ਨੇ ਸਾਡਾ ਸਿਰ ਮੁੰਨਤਾ, ਕਿਸੇ ਨੇ ਸਾਡੀ ਦਾੜ੍ਹੀ ਕੱਟਤੀ, ਕਿਸੇ ਨੇ ਸਾਡੀ ਪੱਗ ਲਾਤੀ। ਐਸਾ ਹੋਇਆ ਸੀ ਕਦੀ? ਕਦੋਂ ਹੋਇਆ ਸੀ ਕਦੀ? ਕੁਝ ਫੀਲ ਨਹੀਂ ਕਰਦੇ ਕੋਈ? ਤੁਸੀਂ ਆਪਣੇ ਅੰਦਰ ਸੰਵੇਦਨਤਾ ਨਹੀਂ ਇਸ ਤਰ੍ਹਾਂ ਦੀ ਲਿਆਉਂਦੇ ਵੀ ਕਿਉਂ ਸਾਡੇ ਨਾਲ ਇਸ ਤਰ੍ਹਾਂ ਹੋ ਗਿਆ? ਅੱਗੇ ਤਾਂ ਕਦੀ ਨਹੀਂ ਸੀ ਕੋਈ ਕੱਟ ਸਕਦਾ। ਆਹ ਪਰਸੋਂ ਕਟਾਣਾ, ਕਿਹੜਾ ਪਿੰਡ ਸ਼ਹਿਰ, ਕਿੱਥੇ ਕਟਾਣਾ ਸਾਹਿਬ ਮੁੰਡਾ ਮਾਰਤਾ ਜਿਹੜਾ, ਪਰਦੇਸੀਆਂ ਨੇ ਫਿਰ ਮੁੰਡਾ ਮਾਰਤਾ ਪੂਰਵੀਆਂ ਨੇ। ਤੁਸੀਂ ਆਨੰਦ ਲੈਂਦੇ ਹੋ, ਸਵਾਦ ਲੈਂਦੇ ਹੋ ਕਥਾ ਦਾ, ਉੱਠਣਾ ਨਹੀਂ ਚਾਹੁੰਦੇ। ਕੀ ਮੱਕਿਆ? ਤੁਸੀਂ ਉੱਠਣਾ ਨਹੀਂ ਚਾਹੁੰਦੇ। ਤੁਸੀਂ ਕਹਿੰਦੇ ਪਰਮ ਜਿਸੋਂ ਆਇਆ ਰਾਗੀ ਚੰਗੇ ਆਇਆ, ਚਲੋ ਬੈਠੀ ਆਇਆ ਕਰੀਏ। ਤੋ ਨਹੀਂ ਨਹੀਂ ਨਹੀਂ ਨਹੀਂ, ਉੱਠਣਾ ਪੈਣਾ ਹੈ। ਜਾਗੋ ਜਾਗੋ ਸੁੱਤਿਓ, ਬੋਲੋ ਚੱਲਿਆ ਬਣਜਾਰਾ, ਸਮਾਂ ਤਾਂ ਤੁਰਿਆ ਜਾ ਰਿਹਾ। ਜਾਗੋ, ਉੱਠੋ। ਹਰ ਬੰਦਾ ਕੋਲ ਸ਼ਸਤਰ ਰੱਖੇ, ਹਰ ਬੰਦੇ ਦੇ ਹੱਥ 'ਚ ਤਲਵਾਰ ਹੋਏ। ਜੇ ਇਸ ਤਰ੍ਹਾਂ ਦੇ ਹੀਜੜੇ ਪੈਂਦੇ ਵੀ ਇਹ ਤੁਹਾਡੇ ਗੱਲ 'ਤੇ, ਦੋ ਚਾਰ ਨੂੰ ਤਾਂ ਲੈ ਕੇ ਬਹਿ ਜਾਓਗੇ। ਜੇ ਚੰਗੀ ਤਲਵਾਰ ਹੋਈ ਹੱਥ ਵਿੱਚ, ਆਖੋ ਵਾਹਿਗੁਰੂ। ਗਰੀਬ ਨਿਵਾਜ ਦਇਆ ਕਰੇ, ਭਾਗਹੀਣ ਭਰਮ ਬਿਨ ਭਾਗਾਂ। ਫਿਰ ਬੋਲੋ, ਬਿਨ ਭਾਗਾਂ। ਭਾਗਾਂ ਤੋਂ ਬਿਨਾਂ ਸਤ ਸੰਗਤ ਨਹੀਂ ਮਿਲਣੀ, ਬਿਨ ਸੰਗਤ ਮੈਲ ਮੈਲ ਨਾ ਭਰ ਜਾਓਗੇ। ਅੱਜ ਤੁਸੀਂ ਨਿਰਮਲ ਹੋ, ਮੈਂ ਤੁਹਾਨੂੰ ਪੁੱਛ ਰਿਹਾ। ਆਪਣੇ ਆਪ ਨੂੰ ਵੇਖੋ ਕਿ ਮੈਂ ਅੱਖਾਂ ਕਰਕੇ, ਕਿਰਦਾਰ ਕਰਕੇ ਨਿਰਮਲ ਹਾਂ? ਮੈਂ ਦੋ ਟਾਈਮ ਨਹਾਉਂਦਾ ਵਾਂ ਅਤੇ ਮੈਂ ਸੋਚਦਾ ਮੈਂ ਨਿਰਮਲ ਹਾਂ। ਤੇਰੇ ਕਿਸੇ ਨਹਾਉਣ ਨੂੰ ਨਹੀਂ ਵੇਖਣਾ। ਮੈਂ ਕਹਿੰਦਾ ਤੇਰੇ ਪੈੜੇ ਗਲੀ 'ਚ ਮੈਲ ਭਰੇ ਹੋਣ, ਮਗਰ ਤੇਰੀਆਂ ਅੱਖਾਂ ਪਵਿੱਤਰ ਹੋਣ, ਤੇਰੇ ਕੰਨ ਪਵਿੱਤਰ ਹੋਣ, ਤੇਰਾ ਕਿਰਦਾਰ ਪਵਿੱਤਰ ਹੋਵੇ, ਉਹ ਮੈਲ ਨਾ ਤੈਨੂੰ ਲੱਗੀ ਹੋਵੇ। ਬਿਨ ਭਾਗਾਂ ਬਿਨ ਸੰਗਤ, ਸੰਗਤ ਚਾਹੋ ਨਹੀਂ ਤਾਂ ਮੈਲ ਨਾਲ ਭਰ ਜਾਓਗੇ। ਇੱਥੇ ਆਣ ਕੇ ਵਾਹਿਗੁਰੂ ਵਾਹਿਗੁਰੂ, ਇੱਥੋਂ ਬੋਲਦੇ ਨਹੀਂ, ਉੱਚੀ ਬੋਲੋ। ਇੱਕ ਆਵਾਜ਼, ਇੱਕ ਆਵਾਜ਼, ਇੱਕ ਆਵਾਜ਼।

ਅਕਲ ਸਤਨਾਮ ਸ੍ਰੀ। ਇੱਕ ਸੁਖਪਾਲ ਸਿੰਘ ਖਹਿਰਾ ਹੈ MLA, ਇਕੱਲਾ ਉਹ ਪਿੱਟਿਆ ਹੈ ਵੀ ਇਹਨਾਂ ਦੇ ਤੁਸੀਂ ਆਧਾਰ ਕਾਰਡ ਨਾ ਬਣਾਓ। ਤੁਸੀਂ ਐਵੇਂ ਸੁਣ ਰਹੇ ਹੋ ਵੀ ਭਾਈ ਸਾਹਿਬ ਗੁਰਬਾਣੀ ਸੁਣਾਓ, ਇਹ ਕੀ ਸੁਣਾ ਰਹੇ ਹੋ? ਇਹਨਾਂ ਦੇ ਆਧਾਰ ਕਾਰਡ ਬਣਾਤੇ, ਹੁਣ ਤੁਹਾਡੀ ਕੋਈ ਜ਼ਰੂਰਤ ਨਹੀਂ ਸਰਕਾਰਾਂ ਨੂੰ, ਤੁਹਾਡੀ ਪੱਗਾਂ ਵਾਲਿਆਂ ਦੀ, ਸਰਦਾਰਾਂ ਦੀ ਵੋਟ ਹੀ ਨਹੀਂ ਹੈਗੀ, ਤੁਸੀਂ ਘੱਟ ਗਿਣਤੀ 'ਚ ਰਹਿ ਗਏ ਹੋ। ਇੱਕ ਉਸ ਬੰਦੇ ਤੋਂ ਬਿਨਾਂ ਕੋਈ ਲੋਕ ਇਹਦੇ 'ਚ ਸਭਾ 'ਚ ਨਹੀਂ ਬੋਲਿਆ, ਵਿਧਾਨ ਸਭਾ 'ਚ ਇੱਕ ਬੋਲਿਆ, ਇਹ ਜਿਹਨੂੰ ਮੁੱਖ ਮੰਤਰੀ ਅਸੀਂ ਬਣਾਇਆ ਨਹੀਂ। ਦੁੱਖ ਹੁੰਦਾ ਨਾ ਪੰਜਾਬ ਨਾਲ,

ਇੰਦਰਾ ਸਰਕਾਰ ਨੇ ਉਹਨੂੰ ਅਵਾਰਡ ਦਿੱਤਾ ਸੀ ਪੰਜਾਬ ਦਾ ਪੁੱਤ, ਇਹਨੂੰ ਅਸੀਂ ਕੀ ਦਈਏ? ਇਹਦੀ ਅੱਖ ਥੱਲੇ ਸਭ ਕੁਝ ਹੋਇਆ, ਇਹਦੀਆਂ ਅੱਖਾਂ ਦੇ ਥੱਲੇ ਬੱਚੇ ਮਰੇ ਨੇ ਸਾਡੇ। ਜੇ ਤੁਸੀਂ ਜਾਗੋਗੇ, ਮੈਨੂੰ ਪਤਾ ਜਾਗਣਾ ਨਹੀਂ, ਮੇਰੇ ਵੱਸ ਦਾ ਰੋਗ ਨਹੀਂ, ਤੁਹਾਨੂੰ ਗੁਰੂ ਜਗਾਵੇ। ਮੈਂ ਹੱਥ ਜੋੜਦਾ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਸੁੱਤੀ ਹੋਈ ਸਾਡੀ ਚੇਤਨਾ ਨੂੰ ਜਗਾ। ਅਸੀਂ ਸੁੱਤੇ ਨਹੀਂ ਗਏ, ਕੀ ਸੁੱਤੀ ਆ? ਚੇਤਨਾ ਸੁੱਤੀ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਰਪਾ ਕਰੋ ਅਨੰਦਪੁਰ ਸਾਹਿਬ ਵਾਲਿਓ, ਸਾਡੀ ਸਿੱਖਾਂ ਦੀ ਚੇਤਨਤਾ ਜਗਾਓ। ਅਸੀਂ ਬਹੁਤ ਥੋੜ੍ਹੇ ਰਹਿ ਗਏ ਹਾਂ, ਇੱਕ ਇੱਕ ਕਰਕੇ ਦੋ ਦੋ ਕਰਕੇ ਆਪਣੇ ਹੁੰਦਿਆਂ ਹੁੰਦਿਆਂ ਥੋੜ੍ਹੇ ਦਿਨਾਂ ਦੇ ਵਿੱਚ ਹੀ ਦੋ ਕਿ ਤਿੰਨ ਬੱਚੇ ਮਾਰਤੇ ਆ ਉਹਨਾਂ ਨੇ। ਐਡੀ ਬਦਮਾਸ਼ੀ 'ਤੇ ਉੱਤਰ ਆਏ ਨੇ, ਰਾਤ ਨੂੰ ਸ਼ਰਾਬ ਪੀਂਦੇ, ਜਿੱਥੇ ਕੋਈ ਕੁੜੀ ਸਾਡੀ ਖਲੋਤੀ ਹੁੰਦੀ ਉੱਥੇ ਖਲੋਤੇ ਹੁੰਦੇ। ਮੈਂ ਕਿਸੇ ਦਾ ਨਾਂ ਕਿਸੇ ਨੂੰ ਨਹੀਂ ਕਹਿ ਰਿਹਾ ਵੀ ਤੁਸੀਂ ਕੌਣ ਹੋ, ਪਰਦੇਸੀ ਆਖਿਆ। ਇਹ ਤੁਹਾਨੂੰ ਅੱਖਾਂ ਖੋਲਣੀਆਂ ਪੈਣੀਆਂ, ਤੁਹਾਨੂੰ ਕੋਲ ਸ਼ਸਤਰ ਰੱਖਣੇ ਪੈਣੇ। ਜੇ ਆਪਣੀ ਧੀ ਦੀ ਇੱਜ਼ਤ ਬਚਾਉਣੀ ਆ ਤਾਂ ਸ਼ਸਤਰ ਰੱਖਣਾ ਪੈਣਾ। ਨਾ ਤੁਹਾਡੇ ਘਰ ਕਿਰਪਾਨਾ, ਆਖੋ ਵਾਹਿਗੁਰੂ। ਜਦੋਂ ਸੰਤ ਬਾਬਾ ਜਰਨੈਲ ਸਿੰਘ ਦਿੱਲੀ ਗਏ ਆ, ਇਤਨਾ ਬੈਠੋ, ਕਿੱਥੇ? 82 'ਚ ਉਹਨੇ ਸਾਰੀ ਦਿੱਲੀ ਦੇ ਵਿੱਚ ਘੁੰਮਿਆ। ਸਾਰੀ ਦਿੱਲੀ ਵਿੱਚ ਬੱਸ ਦੇ ਉੱਤੇ ਘੁੰਮ ਕੇ ਉਹਨੇ ਵੇਖਿਆ ਲੋਕਾਂ ਦਾ ਹਾਲ, ਅਤੇ ਇੱਕ ਗੱਲ ਬੋਲ ਕੇ ਆ ਗਿਆ, ਦਿੱਲੀ ਵਾਲਿਓ ਤੁਹਾਡੇ ਘਰ ਫਰਿੱਜਾਂ ਹੈਗੀਆਂ ਕੀ? ਤੁਹਾਡੇ ਘਰ TV ਹੈਗੇ? ਰੱਬ ਨਾ ਕਰੇ ਤੁਹਾਡੇ 'ਤੇ ਬਿਪਤਾ ਪੈ ਜਾਵੇ, ਫਰਿੱਜ ਮਾਰੋਗੇ ਕਿਸੇ ਦੇ ਸਿਰ 'ਚ? ਨਹੀਂ ਪਤਾ ਲੱਗ, ਚੁੱਕ ਕੇ ਫਰਿੱਜ ਮਾਰੋਗੇ ਕਿਸੇ ਨੂੰ, TV ਮਾਰੋਗੇ? ਹਰ ਸਿੱਖ ਘਰ ਵਿੱਚ ਸ਼ਸਤਰ ਰੱਖੇ। ਤੁਸੀਂ ਸ਼ਸਤਰਾਂ ਵਾਲੀ ਕੌਮ ਜੇ, ਹਰ ਸਿੱਖ ਸ਼ਸਤਰਧਾਰੀ ਹੋਵੇ। 5 ਸ਼ਸਤਰ ਕਹਿ ਸਾਨੂੰ, ਹਰ ਸਿੱਖ ਨੂੰ 5 ਸ਼ਸਤਰ ਰੱਖੇ, ਅਸੀਂ ਇੱਕ ਵੀ ਨਹੀਂ ਰੱਖਿਆ। ਜੇ ਕਿਰਪਾਨ ਵੀ ਪਾਈ ਹੈ ਤਾਂ ਐਡੀ ਘੱਟ ਤੋਂ ਘੱਟ ਐਡੀ ਤਾਂ ਰੱਖੋ, ਉਹਨੂੰ ਐਸੀ ਪਾਣ ਲਾ ਕੇ ਰੱਖੋ ਵੀ ਜ਼ਰੂਰਤ ਪਏ ਤਾਂ ਕਿਸੇ ਦੇ ਢਿੱਡ 'ਚ ਵਾੜ ਦਿਓ। ਵੈਰ ਨਹੀਂ ਕਿਸੇ ਨਾਲ, ਆਪਣੀ ਇੱਜ਼ਤ ਤਾਂ ਬਚਾਉਣੀ। ਜੇ ਜੀਵੇ ਪੱਤ ਲੱਥੀ ਜਾਏ, ਨਹੀਂ ਆਉਂਦੀ ਅਕਾਲੀ ਪਾਗਲ ਇਹਨੂੰ, ਜੇ ਜੀਵੇ, ਤੈਨੂੰ ਕਹਿ ਰਿਹਾ, ਜੇ ਜੀਵੇ ਪੱਤ ਲੱਥੀ ਜਾਏ, ਜੇ ਤੁਹਾਡੀ ਇੱਜ਼ਤ ਲੱਥ ਗਈ ਤਾਂ ਤੁਸੀਂ ਜੀਂਦੇ ਹੋ ਨਾ, ਫਿਰ ਉਹਦੇ ਤੋਂ ਬਾਅਦ, ਪੱਤ ਲੱਥਣ ਤੋਂ ਬਾਅਦ ਸਭ ਹਰਾਮ। ਜੇਤਾ ਕੁਝ ਖਾਏ, ਰੋਟੀ ਖਾਧੀ ਹਰਾਮ, ਕੱਪੜੇ ਪਾਏ ਹਰਾਮ, ਇਹ ਸਾਰਾ ਕੁਝ ਉਦੋਂ ਆ ਜਦੋਂ ਤੁਸੀਂ ਆਪਣੀ ਇੱਜ਼ਤ ਲਵਾ ਬੈਠੇ। ਕਰੋ ਕੁਛ, ਘਰਾਂ ਘਰਾਂ 'ਚ ਸ਼ਸਤਰ ਰੱਖੋ, ਆਖੋ ਵਾਹਿਗੁਰੂ। ਸੋਹਣੀਆਂ ਕਿਰਪਾਨਾਂ ਵੱਡੀਆਂ ਲੈ ਕੇ ਰੱਖੋ, ਰਿਵਾਲਵਰ ਦੇ ਲਸੰਸੇ ਤੁਹਾਨੂੰ ਦਿੰਦੇ ਨਹੀਂ, ਆਖੋ ਵਾਹਿਗੁਰੂ। ਕਿਰਪਾਨਾਂ ਇਹੋ ਜਿਹੀਆਂ ਰੱਖੋ, ਸ਼ਸਤਰ ਇਹੋ ਜਿਹੇ ਰੱਖੋ, 15-16 ਹਜ਼ਾਰ ਦਾ ਸ਼ਸਤਰ ਆਉਂਦਾ ਉਹ, ਇਹੋ ਜਿਹੇ ਤੇਗੇ ਘਰਾਂ 'ਚ ਰੱਖੋ ਵੀ ਜੇ ਮਾਰਨੇ ਵੀ ਪਏ ਤਾਂ 1 ਨਾ 2 3 4 ਨਾ ਤਾਂ ਇੱਕ ਵਾਰ ਨਜਿੱਠ ਲਓ। ਇਹਨਾਂ ਪਰਦੇਸੀਆਂ ਨੇ ਤੁਹਾਨੂੰ ਰੋਲਣਾ ਹੈ, ਤੁਹਾਡੇ ਘਰ ਮੱਲ ਲੈਣੇ ਨੇ, ਤੁਹਾਡੀਆਂ ਧੀਆਂ ਨਾਲ ਮਾੜੇ ਕਰਮ ਕਰਨੇ ਨੇ। ਉੱਠੋ ਗੁਰੂ ਕੇ ਸਿੱਖੋ, ਸ਼ਸਤਰਧਾਰੀ ਹੋ, ਆਖੋ ਵਾਹਿਗੁਰੂ। ਸਾਹਿਬ ਜੀ ਕਹਿੰਦੇ ਬਿਨ ਭਾਗਾਂ, ਭਾਗਾਂ ਤੋਂ ਬਿਨਾਂ, ਬਿਨ ਸੰਗਤ ਮੈਲ,

ਆਖੋ ਸਤਨਾਮ ਸ੍ਰੀ। ਕਈ ਵਾਰ ਆਪਾਂ ਵਚਨ ਕਰਦੇ ਹਾਂ ਵੀ ਮੈਂ ਉਹਨੂੰ ਬੜੀਆਂ ਗੱਲਾਂ ਕੀਤੀਆਂ, ਉਹਦੇ ਕੰਨ 'ਤੇ ਜੂ ਨਹੀਂ ਸਰਕੀ। ਉਹ ਤੁਸੀਂ ਲੋਕ ਹੋ। ਕਹਿਣ ਵਾਲੇ ਇੱਕ ਬਜ਼ੁਰਗ ਬੰਦੇ ਨੇ ਤੁਹਾਨੂੰ ਬੜਾ ਕੁਝ ਕਿਹਾ ਮਗਰ ਤੁਹਾਡੇ ਕੰਨ 'ਤੇ, ਜਾਂ ਤਾਂ ਤੁਸੀਂ ਅੱਜ ਇੱਥੇ ਫੈਸਲਾ ਕਰੋ ਵੀ ਅਸੀਂ ਆਪੋ ਆਪਣੇ ਘਰ 'ਚ ਇੱਕ ਕਿਰਪਾਨ ਉਹ ਰੱਖਾਂਗੇ ਜਿਹੜੀ ਘੱਟ ਤੋਂ ਘੱਟ ਆ ਨਹੀਂ 150 ਰੁਪਈਏ ਦੀ ਇੱਥੇ, ਜਿਹੜੀ 100 ਰੁਪਏ ਦੇ ਨਾਲ ਦਿੰਦੇ, ਤੇਗੇ ਖਰੀਦਾਂਗੇ ਤੇਗੇ, ਜਿਹਦੇ ਨਾਲ ਮੈਂ ਆਪਣੇ ਅਤੇ ਆਪਣੇ ਪਰਿਵਾਰ ਦੀ ਇੱਜ਼ਤ ਬਚਾ ਸਕਾਂ। ਆਖੋ ਵਾਹਿਗੁਰੂ। ਸਾਹਿਬ ਜੀ ਕਹਿੰਦੇ ਕੰਨ 'ਤੇ ਜੂ ਨਹੀਂ ਸਰਕੀ। ਬੜਾ ਕੁਝ ਕਿਹਾ ਮੈਂ, ਬੜਾ ਕੁਝ ਕਿਹਾ। ਪਿੱਛੇ ਬਜ਼ੁਰਗ ਕਹਿੰਦੇ ਹੁੰਦੇ ਸੀ ਮੈਂ ਉਹਨੂੰ ਬੜਾ ਸਮਝਾਇਆ, ਮੈਂ ਉਹਨੂੰ ਬੜਾ ਸਮਝਾਇਆ ਭਾਈ, ਉਹਦੇ 'ਤੇ ਕੰਨ 'ਤੇ ਆ ਵੇਖੋ ਗੁਰੂ ਕੀ ਸੰਗਤ ਹੋ ਤੁਸੀਂ, ਉੱਠੋ ਗੁਰ ਕੀ ਟੇਕ ਰਹੋ ਦਿਨ ਰਾਤ, ਗੁਰੂ ਦੇ ਆਸਰੇ 'ਚ। ਉੱਚੀ ਬੋਲੋ, ਕਿਹਦੇ ਆਸਰੇ 'ਚ? ਜਾ ਕੀ ਕੋਈ ਨਾ ਮਿਟੇ ਦਾਤ, ਜਾ ਕੀ ਕੋਈ ਨਾ ਮਿਟੇ। ਗੁਰੂ ਗੁਰੂ ਗੁਰੂ ਗੁਰ ਕਰ ਮਨ ਮੇਰੇ, ਰਾਤ ਦਿਨ ਵਾਹਿਗੁਰੂ ਵਾਹਿਗੁਰੂ। ਇਹ ਵੀ ਬਚਾ ਲੂ,

0: ਅੱਖੋ ਸਤਨਾਮ ਸ੍ਰੀ।
1: ਇੱਥੇ ਨਾ ਜਲੰਧਰ ਦੇ ਵਿੱਚ ਇੱਕ CID ਵਾਲਾ ਅਫਸਰ ਆ, ਉਹਨੇ ਸਾਨੂੰ ਦੱਸਿਆ ਵੀ ਇੱਕ ਮਹੀਨੇ ਦੇ ਵਿੱਚ 1200 ਰਿਵਾਲਵਰ ਦਾ ਲਾਇਸੈਂਸ ਦਿੱਤਾ ਸਹਿਜਧਾਰੀ ਵੀਰਾਂ ਨੂੰ। ਸਿੱਖ ਇੱਕ ਵੀ ਗਿਆ ਤਾਂ ਉਹਨੂੰ ਕਹਿੰਦੇ ਨਾ ਤੈਨੂੰ ਨਹੀਂ। ਤੁਸੀਂ ਸੋਚੋ ਇਹ ਹੁਣ ਸਾਰਾ ਕਿੱਥੇ ਜਾਣਾ, ਅਸਲਾ ਤੁਹਾਡੇ ਨਾਲ ਲਾਉਣਾ ਹੈ, ਤੁਹਾਡੇ ਵੱਲ ਆਉਣਾ ਹੈ। ਆਖੋ ਵਾਹਿਗੁਰੂ। ਹਰਨੀ ਚੁਗਦੀ ਸੀ ਜੰਗਲ 'ਚ, ਆਖੋ ਵਾਹਿਗੁਰੂ। ਹਰਨੀ ਚੁਗਦੀ ਸੀ ਜੰਗਲ ਵਿੱਚ, ਇੱਕ ਪਾਸੇ ਸ਼ਿਕਾਰੀ ਬਹਿ ਗਿਆ, ਇੱਕ ਪਾਸੇ ਅੱਗ ਲਾ ਤੀ, ਇੱਕ ਪਾਸੇ ਸਾਰਾ ਕੁਝ ਕਰਕੇ ਚਾਰੇ ਪਾਸੇ ਉਹਨੇ ਘੇਰ ਲਿਆ ਸ਼ਿਕਾਰੀ ਨੇ, ਕੁੱਤਾ ਖਿਲਾਰਤਾ। ਹੁਣ ਜੇ ਦੌੜਦੀ ਆ ਤਾਂ ਕੁੱਤਾ ਪਾੜਦਾ, ਇੱਧਰ ਨੂੰ ਜਾਂਦੀ ਆ ਤਾਂ ਅੱਗ ਲੱਗੀ ਆ, ਇੱਧਰ ਨੂੰ ਜਾਂਦੀ ਤਾਂ ਸ਼ਿਕਾਰੀ ਖਲੋਤਾ ਤੀਰ ਲੈ ਕੇ। ਤੂੰ ਤਾਂ ਬੜੀ ਭਲੀ ਸੈਨੀ ਸਾਡੇ ਤੋਂ, ਸਮਝ ਰਹੇ ਮੈਂ ਕੀ ਕਿਹਾ, ਤੂੰ ਤਾਂ ਸਾਡੇ ਤੋਂ ਨਾ, ਤੂੰ ਉੱਧਰ ਨੱਸੀ ਹੋ, ਇੱਥੇ ਕਬਰਾਂ 'ਤੇ ਦੌੜੇ ਜਾਂਦੇ ਲੋਕ, ਇੱਥੇ ਉਹਦੇ ਕੋਲ ਦੌੜੇ ਜਾਂਦੇ, ਮਹਾਰਾਜ ਸਾਨੂੰ ਬਚਾ ਲਓ ਮਹਾਰਾਜ। ਉਹ ਜਿਹੜਾ ਆਪ ਕਬਰ ਵਿੱਚ ਪਿਆ ਜਿਹਦੇ ਉੱਤੇ ਕੁੱਤੇ ਪੇਸ਼ਾਬ ਕਰ ਰਹੇ, ਉਹ ਤੁਹਾਨੂੰ ਕਿਸ ਤਰ੍ਹਾਂ ਬਚਾ ਲੂ? ਉਹਦੇ ਕੁੱਤੇ ਨੂੰ ਨਾ ਹਟਾ ਸਕਿਆ ਵੀ ਇੱਥੇ ਪਿਸ਼ਾਬ ਨਾ ਕਰ, ਮਰਿਆ ਹੋਇਆ। ਫਿਰ ਉਹਨੇ ਆਖਿਆ ਵੀ ਹੁਣ ਮੈਂ ਕੀ ਕਰਾਂ, ਚੰਗੀ ਕਿਸਮਤ ਸੀ ਅੰਦਰੋਂ ਬੁੱਧੀ ਬੋਲੀ ਨਾ ਇੱਧਰ ਨੂੰ ਮੂੰਹ ਕਰੀ ਮਰੇਗੀ, ਨਾ ਇੱਧਰ ਨੂੰ ਮੂੰਹ ਕਰੀ ਮਰੇਗੀ, ਨਾ ਇੱਧਰ ਨੂੰ ਮੂੰਹ ਕਰੀ ਮਰੇਗੀ, ਨਾ ਇੱਧਰ ਨੂੰ ਮੂੰਹ ਕਰੀ ਮਰੇਗੀ, ਤਾਂ ਨੂੰ ਕਰ। ਪਤਾ ਲੱਗ ਗਿਆ ਜੀ, ਉੱਤੇ ਵਾਲੇ ਨੂੰ ਕਰ। ਰੱਖ ਲਿਓ ਪੱਤ ਮੇਰੀ ਹਰਜੂ।

ਫਿਰ ਉਹ ਹਰਨੀ ਨੇ ਤਾਂ ਨੂੰ ਮੂੰਹ ਕੀਤਾ, ਮੇਰੇ ਚਾਰੇ ਪਾਸੇ ਆ ਕਿਰ ਗਏ ਨੇ ਸਤਿਗੁਰੂ, ਹੇ ਅਕਾਲ ਪੁਰਖ। ਉਹ ਵੀ ਆਪਣੀ ਭਾਸ਼ਾ 'ਚ ਰੱਬ ਨੂੰ ਮੰਨਦੇ ਆ, ਉਹਨੇ ਆਪਣੀ ਭਾਸ਼ਾ 'ਚ ਆਖਿਆ ਹੇ ਅਕਾਲ ਪੁਰਖ, ਮੈਂ ਚੌਹਾਂ ਪਾਸਿਆਂ ਤੋਂ ਕਿਰ ਗਈ ਹਾਂ, ਮੇਰੀ ਰੱਖਿਆ ਕਰੋ। ਅਤੇ ਉਹ ਜੈ ਜੈ ਪੇਖੋ ਤੈ ਹਜ਼ੂਰ, ਜਿੱਥੇ ਵੀ ਕੋਈ ਉਹਦੀ ਇਰਾਦਾ, ਜਿੱਥੇ ਹਰ ਇਰਾਦੀ ਹੈ ਤਿੱਥੇ ਹਰ ਮਿੱਤ, ਉੱਥੇ ਹੀ ਉਹ ਹਰ ਮਿੱਤ ਸਹਾਈ ਆ ਵਾਹਿਗੁਰੂ। ਉਹਨੇ ਹਨੇਰੀ ਚਲਾਈ, ਜਾਲ ਉੱਡ ਗਿਆ, ਆਖੋ ਵਾਹਿਗੁਰੂ। ਮੀਂਹ ਪਾਈ, ਮੀਂਹ ਪਾਇਆ, ਅੱਗ ਬੁੱਝ ਗਈ, ਤੀਰ ਵੱਜ ਗਿਆ ਸ਼ਿਕਾਰੀ ਕੋਲੋਂ, ਆਪਣਾ ਕੁੱਤਾ ਮਰ ਗਿਆ, ਸੱਪ ਨਿਕਲਿਆ, ਸ਼ਿਕਾਰੀ ਮਰ ਗਿਆ, ਚਾਰੇ ਦਸ਼ਾ ਆਜ਼ਾਦ ਕਰਕੇ ਉਹ ਹਰਨੀ ਨੂੰ ਉਹਨੇ ਆਜ਼ਾਦ ਕਰਤਾ। ਮਗਰ ਉਹਨੇ ਪੁਕਾਰ ਕਿਹਦੇ ਅੱਗੇ ਕੀਤੀ? ਅਕਾਲ ਪੁਰਖ ਅੱਗੇ। ਜੇ ਤੁਸੀਂ ਕਦੀ ਇੱਧਰ ਨੂੰ ਤੁਰ ਪਓਗੇ ਜਿੱਥੇ ਉਹ ਬੀਬੀ ਬੈਠੀ ਆ ਜਿਹੜੀ ਇਸ਼ਨਾਨ ਕਰਾਉਂਦੀ, ਆਖੋ ਵਾਹਿਗੁਰੂ। ਨਾਨਕ ਸਰ ਨੂੰ ਦੌੜੋਗੇ, ਹੋਰ ਡੇਰਿਆਂ ਵੱਲ ਦੌੜੋਗੇ, ਕਬੀਰਾਂ ਪਕੰਬਰਾਂ ਪਿੱਪਲਾਂ ਵੱਲ ਦੌੜੋਗੇ, ਫਿਰ ਤਾਂ ਮਰ ਜਾਓਗੇ। ਆ ਜਾ ਇੱਥੇ ਆਣ ਕੇ ਕਹਿ ਖੜਗ ਕੇਤ, ਇਹਨੂੰ ਆਣ ਕੇ ਕਹੋ ਖੜਗ ਕੇਤ, ਆਪ ਹਾਸ ਦੇ ਲਿਓ ਉਬਾਰੀ, ਸਰਬ ਠੌਰ ਮੈਂ ਹੋ ਸਹਾਈ। ਪਿਤਾ ਜੀ ਇਹਨਾਂ ਦੁਸ਼ਟ ਦੋਖ ਤੇ ਲਿਓ ਬਚਾਈ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਪਾਤ ਬਚਾਵੇ, ਛਤਰ ਅਨੇਕ ਚਲਾਵ ਕਾਵ ਤਉ ਤਨ ਇੱਕ ਨਾਰਾਗਨ ਪਾਵੇ, ਰੱਖ ਤੇ ਆਪਣੋ ਕਰ ਦੇ ਕਰ ਪਾਪ ਸਮੂਹ ਨਾ ਭੇਟਣ ਪਾਵੇ, ਔਰ ਕੀ ਬਾਤ ਕਹਾਂ ਤੋਸੈ ਸੋ ਪੇਟ ਹੀ ਕੇ ਪਟ। ਜਿਹਨੇ ਤੈਨੂੰ ਪੇਟ 'ਚ ਬਚਾਇਆ ਉਸ ਮਾਲਕ ਨੂੰ ਬੇਨਤੀ ਕਰ, ਮਹਾਰਾਜ ਮੈਂ ਘਿਰ ਗਿਆ ਵਾਂ, ਮੈਂ ਪੰਜਾਬ 'ਚ ਰਹਿੰਦਾ ਹੋਇਆ ਵੀ ਬਗਾਨਾ ਵਾਂ, ਮੈਨੂੰ ਮਹਾਰਾਜ ਅੱਗੇ ਲੋਕ ਕਹਿੰਦੇ ਸੀ ਦੇਸ਼ ਪੰਜਾਬ ਨੂੰ ਚੱਲ ਫਿਰੀਏ, ਉੱਥੇ ਸਾਨੂੰ ਕੋਈ ਪਰਵਾਹ ਨਹੀਂ। 1947 ਚ ਉੱਜੜ ਕੇ ਤੁਸੀਂ ਆਏ ਅਤੇ ਦੇਸ਼ ਪੰਜਾਬ 'ਚ ਆ ਗਏ, ਉੱਥੇ ਅਸੀਂ ਸੇਫ ਹਾਂ, ਉੱਥੇ ਸਾਡਾ ਹਰਿਮੰਦਰ ਆ, ਉੱਥੇ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਆ। ਜਿਹੜਾ ਨਵਾਂ ਅਕਾਲੀ ਦਲ ਬਣਿਆ ਜਰਾ ਉਹ ਵੀ ਜੇ ਕੋਈ ਸੁਣਦਾ ਵੱਡੇ ਵਿੱਚੋਂ ਜਾਂ ਤੁਹਾਡਾ ਕੋਈ ਬੰਦਾ ਹੈ ਤਾਂ ਉਹਨੂੰ ਵੀ ਜਰਾ ਸੁਣਾ ਦਿਓ ਮੇਰਾ, ਆਖੋ ਵਾਹਿਗੁਰੂ। ਤੁਸੀਂ ਨਵਾਂ ਅਕਾਲੀ ਦਲ ਇਸ ਕਰਕੇ ਬਣੇ ਹੋ ਵੀ ਉਹਦੀ ਜਗ੍ਹਾ 'ਤੇ ਅਸੀਂ ਮੰਨ ਲਈਏ? ਤੁਸੀਂ ਕਰੋ ਉਦਮ, ਤੁਸੀਂ ਪਹਿਲਾਂ 5 ਜਥੇਦਾਰ ਤਾਂ ਪੂਰੇ ਕਰੋ ਅਤੇ 5 ਜਥੇਦਾਰ ਇਸੇ ਸੰਗਤ ਵਿੱਚੋਂ ਲੱਭ ਕੇ ਕਰੋ। ਪਤਾ ਲੱਗ ਰਿਹਾ ਜੀ ਕਿੱਥੋਂ? ਤੁਸੀਂ ਨਾ ਲੱਭੋ, ਸੰਗਤ ਲੱਭੇ। ਤੁਹਾਨੂੰ ਮੈਂ ਇੱਕ ਦਿਨ ਅੱਗੇ ਵੀ ਦੱਸਿਆ ਸੀ, ਆਖੋ ਵਾਹਿਗੁਰੂ। ਮੈਂ ਤਾਂ ਮੁਖਤਿਆਰ ਸੋ ਮੱਥਾ ਟੇਕਣ ਗਿਆ, ਜਿਹੜਾ ਉੱਥੋਂ ਮੱਥਾ ਟੇਕ ਕੇ ਬਾਹਰ ਨੂੰ ਨਿਕਲਿਆ ਸੀ ਨਾ, ਚੇਤਾ ਜੇ? ਮੈਂ ਇੱਕ ਦਿਨ ਸੁਣਾਈ ਸੀ ਕਥਾ, ਜਿਹਨੇ ਮੂੰਹ ਦੇ ਉੱਤੇ ਇੱਥੇ ਨੀਲਾ ਕੱਪੜਾ ਪਾਇਆ ਸੀ ਅਤੇ ਨੀਲਿਆ ਚਾ ਬਾਣਾ ਅਤੇ ਚਿੱਟੀਆਂ ਨਿਛੋਰ ਲੱਤਾਂ, 6.25 ਫੁੱਟ ਹੋਊਗਾ, ਇਹੋ ਜਿਹਾ ਨੂੰ ਲਾਇਆ ਜਾ ਸਕਦਾ ਜਥੇਦਾਰ? ਕੋਈ ਬਾਹਰਲਾ ਪੱਤਰਕਾਰ ਆਣ ਕੇ ਪੱਤਰਕਾਰ ਪੁੱਛਣ ਲੱਗੇ ਅਤੇ ਜਦੋਂ ਅੰਦਰੋਂ ਨਿਕਲ ਕੇ ਆਵੇ ਮਹਾਰੇ ਉਹ ਪੱਤਰਕਾਰ ਉਹਦੇ ਪੈਰਾਂ 'ਤੇ ਮੱਥਾ ਟੇਕੇ, ਗੁਰੂ ਕਿਰਪਾ ਕਰੇ, ਜਾਗੋ, ਜਾਗੋਗੇ ਤਾਂ ਬਚੋਗੇ, ਜਾਗੋ ਜਾਗੋ ਸੁੱਤੇ ਹੋ। ਚੱਲਿਆ ਵਣਜਾਰਾ, 4 ਸਵੇਰੇ ਦੁਸ਼ਮਣ ਆ, ਉਹਨੇ ਅੱਗ ਲਾਤੀ ਆ ਤੁਹਾਡੇ ਘਰਾਂ ਨੂੰ, ਆਖੋ ਵਾਹਿਗੁਰੂ। 4 ਸਵੇਰੇ ਤੁਹਾਡੀ ਬੱਚੀ ਭੱਜ ਗਈ, ਤੁਹਾਡਾ ਬੱਚਾ ਭੱਜ ਗਿਆ, ਤੁਹਾਡੀ ਬੱਚੀ ਨਸ਼ੇ ਕਰਨ ਲੱਗ ਪਈ, ਤੁਹਾਡੇ ਬੱਚੇ ਨਸ਼ਾ ਕਰਨ ਲੱਗ ਗਏ, ਇਹ ਅੱਗ ਨਹੀਂ ਲੱਗੀ? ਆਖੋ ਵਾਹਿਗੁਰੂ। ਰੱਬ ਨੂੰ ਆਖੋ ਤੂੰ ਸਾਨੂੰ ਬਚਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਨੇ। ਇੱਕ ਹੋਰ ਮੈਸੇਜ ਜਿਹੜਾ ਅੱਗੇ ਵੀ ਦਿੱਤਾ ਹੈ, ਰਾਧਾ ਸੁਆਮੀ ਬਾਬਾ ਜੀ ਸੁਣਦਾ, ਉਹਦਾ ਕੋਈ ਸਿੱਖ ਸੁਣਦਾ, ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਇਸ ਬਾਬੇ ਲਈ, ਇਸ ਬੰਦੇ ਲਈ ਨਹੀਂ ਵਰਤਦੀ, ਨਾ ਵਰਤਾਓ ਕਿਤੇ ਅੱਤ ਹੋ ਜੂਗੀ, ਇਹ ਅੱਤ ਨਾ ਕਰੋ। ਉਹ ਨਾਲ ਨਾਲ ਤੁਰਿਆ ਜਾਂਦਾ, ਐਨਕਾਂ ਲਾਈਆਂ ਨੇ, ਚੰਗੇ ਹੋਣਗੇ ਮਾੜੇ ਮੈਂ ਕੀ ਲੈਣਾ ਇਸ ਗੱਲ ਦੇ ਵਿੱਚੋਂ? ਜਿਹੜਾ ਮਰਜ਼ੀ ਉੱਠਦਾ ਆਪਣੇ ਨਾਲ ਸਤਿਗੁਰ ਲਿਖਦਾ ਹੈ, ਨਾਮ ਧਾਰੀਏ ਸਤਿਗੁਰ ਲਿਖਦੇ, ਉਹ ਸਰਸੇ ਵਾਲਾ ਸਤਿਗੁਰੂ ਲਿਖਦਾ ਸੀ। ਇਹ ਬਾਣੀ ਦਾ ਇਤਨਾ ਬੇਅਦਬੀ ਨਾ ਕਰੋ
ਵੀ ਆਪਣੇ ਨਾਲ ਤੁਹਾਡਾ ਕੋਈ ਬਾਬਾ ਐਨਕਾਂ ਲਾ ਕੇ ਜਾਣ ਡਿਆ ਹੋਵੇ ਅਤੇ ਤੁਹਾਡੇ ਸ਼ਰਧਾਲੂ ਕਰਨ ਡਿਆ ਹੁਣ। ਚਰਨ ਕਮਲ ਤੇਰੇ ਧੋਏ ਤੋ ਤੁਸੀਂ ਨਾ ਪੜਿਓ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲ, ਇਹਦੇ ਲਈ ਥੋੜ੍ਹਾ ਲਿਖਿਆ ਹੈ, ਇਹ ਤਾਂ ਸਤਿਗੁਰੂ ਲਈ ਲਿਖੇ ਹੋਏ ਬਚਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖੇ ਬਚਨ ਨੇ ਵੀ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲ। ਸਾਰੀ ਕੌਮ ਹੀ ਚੁੱਪ ਹੋ ਕੇ ਬਹਿ ਗਈ, ਦਰਦੀ ਨਹੀਂ ਹੁੰਦੀ। ਫਿਰ ਹੁਣ ਵੇਖਿਓ ਕੋਈ ਜਿੱਦਣ ਉਹ ਜਿਹੜਾ ਦੂਸਰਾ ਰਾਜ ਆਉਣ ਲੱਗਾ ਵਾ ਉਹਦੇ 'ਚ ਤੁਹਾਨੂੰ ਜਿਹੜੇ ਥੋੜ੍ਹੇ ਬਹੁਤੇ ਜੀਂਦੇ ਹੋ ਨਾ ਉਹਨਾਂ ਨੂੰ ਵੀ ਅਗਨਾਂ ਦੇ ਰਗੜ ਦੇਣਾ। ਜਾਗੋ, ਉੱਠੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਹਰ ਸਿੱਖ ਅਰਦਾਸ ਕਰੇ ਸਤਿਗੁਰੂ ਗਰੀਬ ਨਿਵਾਜ, ਰੱਖੋ ਰੱਖੋ ਕਿਰਪਾ ਧਾਰ

ਸਤਿਗੁਰੂ ਕਿਰਪਾ ਕਰੇ, ਮੈਂ ਹੱਥ ਜੋੜਦਾ ਤੁਹਾਡਾ ਇੱਕ ਇੱਕ ਬੱਚਾ ਨਸ਼ੇ ਤੋਂ ਦੂਰ ਹੋਵੇ, ਤੁਹਾਡੇ ਧੀਆਂ ਪੁੱਤਰ ਸੁਖੀ ਰਹਿਣ। ਮੈਂ ਗੁਰੂ ਅੱਗੇ ਅਰਦਾਸ ਕਰਦਾ ਜਿੰਨੇ ਕੁ ਯੋਗਾ ਹੈਗਾ, ਮੈਂ ਨੱਕ ਰਗੜਦਾ ਗੁਰੂ ਸਾਹਿਬ ਬੱਚਾ ਕੋਈ ਵੀ ਸਿੱਖਾਂ ਦਾ ਨਸ਼ਾ ਨਾ ਕਰੇ, ਖਿਡਾਰੀ ਬਣਨ, ਪਲੇਅਰ ਬਣਨ, ਬੜੇ ਬੜੇ ਤਗੜੇ, ਗਰੀਬ ਨਵਾਜ਼ ਬੜੇ ਬੜੇ IAS ਅਫਸਰ ਬਣਨ, ਇਹਨਾਂ ਨੂੰ ਆਪਸ ਮਤ ਬਖਸ਼, ਤੇਰੀ ਔਲਾਦ ਆ। ਜਿੰਨੇ ਸਿੱਖ ਨੇ ਮਹਾਰਾਜ, ਇਹ ਸਭ ਤੇਰਾ ਪਰਿਵਾਰ ਆ ਮਹਾਰਾਜ, ਕਿਰਪਾ ਕਰਕੇ ਇਹਨਾਂ ਨੂੰ ਰੱਖੋ, ਇਹਨਾਂ ਦੇ ਸਿਰ 'ਤੇ ਹੱਥ ਰੱਖੋ, ਗੁਰੂ ਕਿਰਪਾ ਕਰੇ। ਹੁਣ ਆਪਾਂ ਅੱਜ ਦੇ ਸ਼ਬਦ ਦੀ ਵਿਚਾਰ ਕਰੀਏ। ਵਾਹਿਗੁਰੂ ਵਾਹਿਗੁਰੂ।

ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਵੇਂ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਹੈ। ਆਪਾਂ ਪਿਛਲੇ ਸਲੋਕ ਸਰਵਣ ਕਰ ਲਏ। ਇਹਦੇ ਵਿੱਚ ਮੇਰੇ ਸਤਿਗੁਰੂ ਜੀ ਕਹਿੰਦੇ ਮਾਈ ਬੋਲੋ। ਮਾਈ ਮੀਨਜ ਮਾਂ ਨੇ, ਗੁਰੂ ਗੁਰਦੇਵ ਮਾਤਾ ਗੁਰੂ ਨੂੰ ਕਹਿੰਦੇ। ਹੇ ਮੇਰੇ ਗੁਰੂ ਸਾਹਿਬ ਜੀ, ਮੈਂ ਕਿਹੇ ਬਿੱਧ ਲਖੋਂ ਗਸਾਈ, ਮਹਾਰਾਜ ਮੈਨੂੰ ਸਮੱਤ ਬਖਸ਼ੋ, ਮੈਂ ਉਹਨੂੰ ਪਛਾਣ ਸਕਾਂ। ਲਖੋ ਮੈਨੇ ਪਛਾਣਨਾ। ਹੇ ਮੇਰੇ ਸਤਿਗੁਰੂ, ਮੈਨੂੰ ਐਸੀ ਸਮੱਤ ਬਖਸ਼, ਮੈਂ ਕਿਹੇ ਬਿੱਧ ਲਖੋਂ ਗੁਸਾਈ, ਮਹਾਰਾਜ ਮੈਂ ਕਿਤਰਾਂ ਉਸ ਮਾਲਕ ਨੂੰ ਪਛਾਣ ਸਕਾਂ। ਹੋ ਸਕਦਾ ਮੇਰੇ ਲਾਗੇ ਹੀ ਤੁਰਿਆ ਫਿਰਦਾ ਹੋਵੇ। ਹਰ ਸਾਜਨ ਸਭ ਕੇ, ਫਿਰ ਮੈਂ ਪਛਾਣਿਆ ਕਿਉਂ ਨਹੀਂ? ਸਭ ਕੇ ਨਿਕਟ ਆਖਿਆ ਹੈ, ਇੱਕ ਦੇ ਦੋ ਦੇ ਤਿੰਨ ਦੇ ਨਹੀਂ। ਕੀ ਆਖਿਆ? ਹਰ ਸਾਜਨ ਮੈਂ ਮਹਾਰਾਜ ਪਛਾਣਿਆ ਕੋਈ ਨਹੀਂ। ਅੱਜ ਗੁਰੂ ਸਾਹਿਬ ਨੂੰ ਕਹਿਤਾ ਮਾਈ, ਮੈਂ ਕਿਹੇ ਬਿੱਧ ਲਖੂੰ ਗੁਸਾਈ, ਮੈਂ ਉਸ ਮਾਲਕ ਨੂੰ ਕਿਤਰਾ ਪਛਾਣਾ? ਮਹਾਂਮੋਹ ਅਗਿਆਨ ਤਿਮਰ ਮੋਹ, ਮਨ ਰਹਿਓ ਉਰਝਾਈ। ਮੋਹ ਮਾਇਆ 'ਚ, ਅਗਿਆਨ 'ਚ, ਹਨੇਰੇ 'ਚ ਮੇਰਾ ਮਨ, ਤਿਮਰ ਮਣੇ ਅੰਧੇਰਾ, ਲਾਲਚ। ਮੋਹ ਮਨ ਰਹਿਓ ਉਰਝਾਈ, ਮੇਰਾ ਮਨ ਇਹਨਾਂ ਚੀਜ਼ਾਂ ਵਿੱਚ, ਮੋਹ ਮਾਇਆ ਦੇ ਵਿੱਚ ਉਰਝਿਆ ਪਿਆ ਵਾ। ਇਹਦੇ ਵਿੱਚੋਂ ਗਰੀਬ ਨਿਵਾਜ ਪਾਤਸ਼ਾਹ ਮੇਰੇ 'ਤੇ ਕਿਰਪਾ ਕਰਿਓ, ਮੈਂ ਕਿਤਰਾਂ ਪਛਾਣਾ ਉਹਨੂੰ? ਆਖੋ ਵਾਹਿਗੁਰੂ। ਸਗਲ ਜਨਮ ਭਰਮ ਹੀ ਭਰਮ ਖੋਇਓ, ਸਗਲ ਜਨਮ ਭਰਮ 'ਚ ਹੀ ਆਪਾਂ ਕਿ ਦੂਰ ਹੋ ਗਿਆ ਭਰਮ? ਜਿਹਨੇ ਪਰਦੇ ਖੋਲਣੇ ਸੀ ਉਹਦੇ ਕੋਲ ਆਪਾਂ ਆਏ ਨਹੀਂ। ਜਿਹੜਾ ਹੱਥ ਵਹਿੰਦਾ ਉਹ ਤਾਂ ਆਪ ਭਰਮ 'ਚ ਪਿਆ। ਆਖੋ ਵਾਹਿਗੁਰੂ। ਜਿਹੜਾ ਹੱਥ ਨਹੀਂ ਵਹਿੰਦੇ ਲੋਕ, ਮੈਂ ਉਹਦੇ ਕੋਲ ਤਾਂ ਗਿਆ ਜਿਹੜਾ ਹੱਥ ਵੇਖ ਕੇ ਦੱਸਦਾ ਹੈ, ਜਿਹੜਾ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਮੈਂ ਉਹਦੇ ਕੋਲ ਨਹੀਂ ਆਇਆ, ਮੈਂ ਇਸ ਤਰ੍ਹਾਂ ਭਟਕਦਾ ਹੀ ਰਿਹਾ, ਮਹਾਰਾਜ ਸਾਰਾ ਜੀਵਨ ਭਟਕਦਾ ਰਿਹਾ। ਉਹ ਉੱਥੇ ਫਲਾਣੇ ਸਾਂ ਜੀ, ਇੱਕ ਪੰਡਿਤ ਬਹਿੰਦੇ ਆ ਜੀ, ਉਹ ਆਉਣ ਜਾਣ ਦੀ ਗੱਲ ਦੱਸ ਦਿੰਦੇ ਨੇ, ਅਗਲੀਆਂ ਆਉਣ ਵਾਲੀਆਂ ਗੱਲਾਂ ਦੱਸ ਦਿੰਦੇ, ਕੁਛ ਨਹੀਂ ਹੁੰਦਾ। ਘੜ ਘੜ ਕੇ ਅੰਦਰ ਦੀ ਜਾਣ ਵਾਲਾ ਇਹ ਬੈਠਾ ਪ੍ਰਕਾਸ਼ਮਾਨ ਜਿੱਥੇ ਚੌਰ ਹੋ ਰਿਹਾ। ਇਹਦੇ ਤੋਂ ਬਿਨਾਂ ਧਰਤੀ ਦੇ ਉੱਤੇ ਗੁਰੂ ਦੇ ਸਿੱਖੋ ਮੇਰੀ ਹੱਥ ਜੋੜ ਕੇ ਬੇਨਤੀ ਆ, ਦਾਤਾ ਕੋਈ ਨਹੀਂ ਜੇ, ਅੰਦਰ ਦੀਆਂ ਜਾਣਨ ਵਾਲਾ, ਕਾਰਜ ਸਵਾਰਨ ਵਾਲਾ ਕੋਈ ਨਹੀਂ ਜੇ ਹੈਗਾ। ਉਹ ਮਾਲਵੇ ਦੇ ਵਿੱਚ ਰੋਜ਼ ਹੀ ਵੇਖੋ ਗੁਰੂ ਕੇ ਸਿੱਖ ਜਾਂਦੇ ਨੇ, ਪੰਜ ਪੰਜ ਸੱਤ ਸੱਤ ਭਾਈ ਮਨਪ੍ਰੀਤ ਸਿੰਘ ਖਾਲਸੇ ਹੋਣੀ, ਉੱਥੇ ਕੁੜੀਆਂ ਰੱਬ ਬਣ ਕੇ ਬੈਠੀਆਂ, ਚੂੜੇ ਪਾਏ ਆ, ਬੜੇ ਬੜੇ ਗਹਿਣੇ ਲੋਕ ਆਉਂਦੇ। ਸਾਡਾ ਪੰਜਾਬ ਜਿਨ੍ਹਾਂ ਦੇ ਮੁੰਡੇ ਬਾਹਰ ਗਏ ਨੇ, ਉਹ ਕੀ ਕਰਦੇ ਨੇ? ਐਡੇ ਐਡੇ ਸੋਨੇ ਦੇ ਹਾਰ ਬਣਾ ਕੇ ਆਹ ਲਓ ਜੀ ਬਾਬੇ ਦੇ ਗਲ 'ਚ ਪਾ ਦਿਓ। ਉਹ ਕੁੜੀ ਆ, ਨੱਚ ਰਹੀ ਆ, ਉਹ ਸੰਗਤ ਨੂੰ ਨਾਲ ਨਚਾ ਰਹੀ, ਜਿੱਥੇ ਸਾਡੀ ਸੰਗਤ ਨੇ ਗਾਉਣਾ ਸੀ

ਜਿੱਥੇ ਅਸੀਂ ਇਹ ਗਾਉਣਾ ਸੀ ਉੱਥੇ ਅਸੀਂ ਉਹਦੇ ਕੋਲ ਬੈਠੇ ਜਾ ਕੇ ਬੀਬੀਆਂ ਸਾਡੀਆਂ ਨੇ, ਕਈ ਕੇਸਕੀਆਂ ਵਾਲੀਆਂ ਵੀ ਹੈਗੀਆਂ, ਸਿੱਖ ਸਾਡੇ ਨੇ, ਐਡੇ ਐਡੇ ਖੁੱਲ੍ਹੇ ਦਾੜੇ, ਉਹ ਨੱਚਣ ਡਈ, ਚੂੜਾ ਪਾਇਆ ਲਿਆ ਲਿਆ ਕੇ, ਐਡੇ ਐਡੇ ਸੋਨੇ ਦੇ ਹਾਰ ਬਣਾ ਕੇ ਉਹਨਾਂ ਦੇ ਗਲ 'ਚ ਪਾਉਣ ਡੇ। ਇਹਦੇ ਤੋਂ ਵੱਧ ਕੀ ਨਿਗਰਨਾ ਜੇ, ਇੱਕ ਸ਼ਬਦ ਨਿਗਰ ਜਾਣਾ, ਤੈਨੂੰ ਪਤਾ ਲੱਗ ਗਿਆ ਨਿਗਰ ਜਾਣਾ। ਇਹ ਤੋਂ ਬਾਅਦ ਇਹ ਤੋਂ ਵੱਧ ਕੀ ਕੌਮ ਨੇ ਨਿਗਰ ਜਾਣਾ ਹੈ ਵੀ ਇੱਕ ਤਿੰਨ ਪੈਸੇ ਦੀ ਕੋਈ ਔਰਤ ਉੱਠੀ, ਉਹਨੇ ਮਾਤਾ ਬਣ ਕੇ ਨੱਚਣਾ ਸ਼ੁਰੂ ਕਰ ਦਿੱਤਾ। ਉੱਥੇ ਬ੍ਰਾਹਮਣ ਕੋਈ ਨਹੀਂ ਗਿਆ, ਸਾਰੇ ਹੀ ਸਿੱਖ ਗਏ। ਵਾਹ ਪਿਆਰਿਓ, ਵਾਹ ਵਾਹ ਵਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਤਰ ਬਾਰੇ ਹੀ ਤੁਹਾਡੇ ਚੰਗਾ ਕਰਜ਼ਾ ਲਾ ਰਹੇ ਹੋ। ਸਗਲ ਜਨਮ ਪਰ ਹੀ ਭਰਮ ਹੀ ਭਰਮ ਖੋਇਓ, ਉਹਦਾ ਜਿਹੜਾ ਮਨਪ੍ਰੀਤ ਸਿੰਘ ਜੀ ਖਾਲਸਾ ਉੱਧਰ ਜਿਹੜੇ ਤਗੜੇ ਹੋ ਕੇ ਲੱਗੇ ਨੇ ਇਹਨਾਂ ਦੇ ਨਾਲ, ਇਹਨਾਂ ਨੂੰ ਸੋਧਾ ਲਾਉਣ ਡੇ, ਉਹਨਾਂ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਛੱਡੋ। ਜੇ ਇਸ ਤਰ੍ਹਾਂ ਹਰ ਸਿੱਖ ਤੁਰ ਪਏ, ਇਹ ਗੰਦ ਦੂਰ ਹੋ ਸਕਦਾ, ਇਹ ਗੰਦ ਜਿਹੜੀ ਮਰਜ਼ੀ ਲੋਕਾਂ ਦੇ ਘਰਾਂ 'ਚ ਬੈਠੇ ਆ, ਸੱਚਮੁੱਚੀਲ ਬੜੇ ਪੈਸੇ ਬਣ ਰਹੇ ਨੇ, ਬੜੇ ਜਿਹੜੇ ਬਾਹਰੋਂ ਲੋਕ ਉਹ ਤਾਂ ਬਹੁਤ ਜ਼ਿਆਦਾ ਆਉਂਦੇ ਆ। ਸਾਡਾ ਜੀ ਬੱਚਾ ਪੱਕਾ ਨਹੀਂ ਹੋਇਆ, ਬੈਠੋ ਇੱਥੇ ਰੱਖੋ, ਇੰਨੇ ਰੁਪਈਏ ਪੱਕਾ ਕਰਾ ਦਿੰਦੇ, ਹੋਵੇ ਨਾ ਹੋਵੇ ਉੱਥੇ ਕਿਹੜੀ ਡੰਗ ਮਾਰ ਦੇਣੀ ਕਿਸੇ ਨੇ, ਇਹ ਕਹਿ ਹੀ ਦੇਣਾ ਨਾ ਕਰਾ ਦਿੰਦੇ ਹਾਂ ਜੀ, ਪੈਸੇ ਤਾਂ ਅਗਲੇ ਦੇ ਕੋਲ ਪਹੁੰਚ ਗਏ ਨਾ। ਆਖੋ ਵਾਹਿਗੁਰੂ। ਸਗਲ ਜਨਮ ਭਰਮ ਹੀ ਭਰਮ ਖੋਇਓ, ਭਰਮ 'ਚ ਹੀ ਪਿਆਰਿਆ, ਨੈ ਅਸਥਿਰ ਮਤ ਪਾਈ, ਟਿਕਾਊ ਮਤ ਕਦੀ ਇਹਦੇ ਅੰਦਰ ਨਹੀਂ ਪਾਈ, ਮਾਈ ਮੈਂ ਕਿਹੇ ਬਿੱਦ ਲਖੂ ਗੁਸਾਈ, ਮੈਂ ਕਿਤਨਾ ਜਾਣਾ, ਸਾਰਾ ਜਨਮ ਤੇ ਮੇਰਾ ਭਰਮ 'ਚ ਹੀ ਲੰਘ ਗਿਆ। ਵਿਖਿਆ ਸਖਤ ਰਹੋ ਨਿਸਬਾਸਰ, ਵਿਖਿਆ ਮੈਨੇ ਮਾਇਆ, ਸਖਤ ਮੈਨੇ ਵੀ ਮਾਇਆ, ਉਹਦੇ ਵਿੱਚ ਹੀ 24 ਘੰਟੇ ਵਸੀ ਰਹੀ, ਰਹੋ ਨਿਸ ਮਤਲਬ ਅਰਥ ਕੀ ਬਣੂਗਾ, ਨਹੀਂ ਉਹ ਬੱਚੀ ਜਿਹੜੀ ਉਹਦੀ ਨਾਲ, ਨਹੀਂ ਅਸਰ ਨਿਸ ਮੈਨੇ ਰਾਤ ਬਾਸਰ ਮੈਨੇ ਦਿਨ, ਰਾਤ ਦਿਨ ਮੈਂ ਇਸ ਚੀਜ਼ ਹੀ ਫਸੀ ਹਾਂ, ਪਤਾ ਲੱਗ ਰਿਹਾ। ਵੇਖਿਆ ਸਖਤ ਰਹੋ ਨਿਸ ਬਾਸਰ, ਨਾ ਛੁੱਟੀ ਅਧਮਾਈ, ਮਹਾਰਾਜ ਮੇਰਾ ਅਧਮੋਇਆਪਨ ਜਿਹੜਾ ਹੈ ਨਾ, ਬੇਹੋਸ਼ੀ ਜਿਹੜੀ, ਮੇਰੀ ਲੱਥੀ ਨਹੀਂ ਗਲੋਂ, ਮੈਂ ਬੇਹੋਸ਼ ਹੋ ਕੇ ਕਦੀ ਕਸੀ ਪਿੱਪਲ ਨੂੰ ਮੱਥਾ ਟੇਕਣ ਲੱਗ ਪਈ ਨਾ। ਉਹ ਭਲਿਆ ਪੁਰਸ਼ਾ, ਇੱਕ ਮਿੰਟ 'ਚ ਤੂੰ ਉਹਨੂੰ ਮੱਥਾ ਟੇਕ ਕੇ ਆਇਆ, ਉਹ ਸੜਕ ਦੇ ਵਿੱਚ ਆ ਗਿਆ ਸੀ, ਮਸ਼ੀਨ ਆਈ ਅਤੇ ਉਹ ਵੜ ਸੁੱਟਿਆ, ਤੇਰਾ ਭਗਵਾਨ ਵੜ ਸੁੱਟਿਆ, ਕਮਾਲ ਦੀ ਗੱਲ। ਨਾ ਉਹ ਮਰੇ ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ, ਗੁਣ ਇਹੋ ਨਾ ਕੋ ਹੋਆ। ਉਹ ਰੱਬ ਆ, ਉਹ ਲੋਕੋ ਪਿੱਪਲ ਨੂੰ ਰੱਬ ਨਾ ਮੰਨੋ। ਆਖੋ ਵਾਹਿਗੁਰੂ। ਨਿੰਮ ਦੇ ਥੱਲੇ ਜਾਓ, ਨਿੰਮ ਦੀ ਇੱਕ ਦਾਤਣ ਕਰੋ, ਫਿਰ ਵੀ ਗੁਣਕਾਰੀ, ਜਿੰਨੀ ਆਕਸੀਜਨ ਨਿੰਮ ਛੱਡਦੀ ਉਨੀ ਪਿੱਪਲ ਛੱਡਦਾ ਹੈ, ਨਿੰਮ ਦੀ ਨਹੀਂ ਪੂਜਾ ਕਰਦੇ। ਆਖੋ ਵਾਹਿਗੁਰੂ। ਝੂਠੇ ਸਾਧਾਂ ਦੀ ਇੰਨੀ ਪੂਜਾ ਕਰਦੇ, ਕਬੀਰ ਦੀ ਨਹੀਂ ਕਰਦੇ। ਵੱਜ ਕੇ ਬੋਲੋ, ਮੈਂ ਕੀ ਕਿਹਾ, ਝੂਠੇ ਸਾਧਾਂ ਦੀ ਇੰਨੀ ਪੂਜਾ ਕਰਦੇ ਹੋ, ਬਾਬਾ ਕਬੀਰ ਦੀ ਪੂਜਾ ਕਿਉਂ ਨਹੀਂ ਕਰਦੇ? ਲੁਧਿਆਣੇ 'ਚ ਕਬੀਰ ਸਾਹਿਬ ਦੇ ਮੰਦਰ ਕਿਉਂ ਨਹੀਂ ਗਏ? ਕਿਉਂਕਿ ਠੋਕ ਠੋਕ ਕੇ ਬੋਲਦਾ ਨਾ, ਕਬੀਰ ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈਂ ਮੁਸਿਓ ਲਰ ਫਰਿਆ, ਤੁਝੇ ਕਿਨ ਫਰਮਾਈ ਗਾਏ, ਹੱਜ ਕਾਬੇ ਹੋਏ ਹੋਏ ਗਿਆ, ਕੇਤੀ ਬਾਰ ਕਬੀਰ, ਸਾਈਂ ਮੁਝਮੇ ਕਿਆ ਖਤਾ, ਮੁੱਖੋ ਨਾ ਬੋਲੇ ਪੀਰ। ਕਬੀਰ ਮਾਰਦਾ ਚਪੇੜਾਂ, ਕਬੀਰ ਦਾ ਮੰਦਰ ਤਾਂ ਨਹੀਂ ਬਣਿਆ। ਵੇਖਿਆ ਸਖਤ ਰਹਿਓ ਨਿਸਬਾਸਰ, ਮਾਇਆ ਦਾ ਪ੍ਰਭਾਵ ਰਾਤ ਦਿਨ ਵਿਚੜਿਆ, ਸੱਚਮੁੱਚੀ ਰਾਤ ਨੂੰ ਸੁੱਤਾ ਉੱਠਿਆ। ਆਖੋ ਵਾਹਿਗੁਰੂ। ਰਾਤ ਨੂੰ ਸੁੱਤਾ ਉੱਠਿਆ ਅਤੇ ਵਾਸ਼ਰੂਮ ਗਿਆ, ਮੈਂ ਸੁਣਿਆ, ਝੂਠ ਨਹੀਂ ਬੋਲਦਾ, ਇਹਦੀ ਸੰਗਤ ਹਾਜ਼ਰੀ 'ਚ ਨਾਲ ਦੇ ਕਮਰੇ 'ਚ ਮੈਂ ਸਾਂ,
ਕਹਿੰਦਾ ਇੰਨੇ ਰੁਪਈਏ ਉੱਥੇ ਦੇਣੇ ਸੀ, ਦੇਤੇ ਨਹੀਂ ਦੇਤੇ ਯਾਰ, ਸਵੇਰੇ ਉੱਠ ਕੇ ਗੱਲ ਕਰੂੰਗਾ, ਪਹਿਲਾਂ ਉਹਦੀ ਪੇਮੈਂਟ ਕਰਨ। ਵਾਸ਼ਰੂਮ ਡਿਆ ਜਮੁਨਾ ਨਗਰ ਅੱਖ ਵਾਹਿਗੁਰੂ, ਬਾਹਰ ਸੈਰ 'ਤੇ ਗਏ 15-16 ਸਿੰਘ, ਅਸੀਂ ਬੈਠ ਕੇ ਸੁਖਮਨੀ ਸਾਹਿਬ ਪੜ੍ਹਨ ਡਏ, ਪਿੱਛੇ ਇੱਕ ਸਰਦਾਰ ਜੀ ਬੈਠੇ ਕਰਨ ਡਏ, ਉਹਦੇ ਕੋਲੋਂ ਆ ਗਈ, ਇਕੱਲਾ ਖਲੋਤਾ ਇਕੱਲਾ ਬੈਠਾ ਪਿੱਛੇ, ਉਹਦੇ ਕੋਲੋਂ ਪੇਮੈਂਟ ਆ ਗਈ, ਨਹੀਂ ਨਹੀਂ ਆਈ, ਹਾਂ ਫੋਨ ਕਰੂੰਗਾ। ਮੈਂ ਪਿੱਛੇ ਝਾਤੀ ਮਾਰ ਕੇ ਵੇਖਿਆ, ਮੈਂ ਕਿਹਾ ਸਰਦਾਰ ਜੀ ਕੀ ਕਰ ਰਹੇ ਹੋ? ਕਹਿੰਦੇ ਜੀ ਇਸ ਤਰ੍ਹਾਂ ਹੀ ਕਰਦੇ ਰਹਿੰਦੇ ਆ। ਵੇਖੋ ਜੀਵਨ, ਜਿੱਥੇ ਗੁਰੂ ਨੇ ਕਿਹਾ ਸਾਥ ਸਾਥ ਸਿਮਰੋ ਗੋਬਿੰਦ, ਇੱਕ ਸਵਾਸ ਸਵਾਸ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅੱਖ ਸਤਨਾਮ ਸ੍ਰੀ ਉੱਠ ਕੇ ਸੁਣਾ ਸਕਦੀ ਜਿਹੜੀ ਮੈਂ ਮਗਰੋਂ ਗੱਲ ਸੁਣਾਈ ਆ ਬੱਚੀ ਤੈਨੂੰ ਕਹਿ ਰਿਹਾ ਕਾਲੀ ਚੁੰਨੀ ਵਾਲੀ ਨੂੰ ਤੂੰ ਸੁਣਾ ਸਕਦੀ ਜਿਹੜਾ ਮੈਂ ਮਗਰੋਂ ਵਚਨ ਸੁਣਾਇਆ ਵੀ ਜਮੁਨਾ ਨਗਰ ਕੀ ਸੀ ਉਹ ਹਾਂਜੀ ਕਰਦਾ ਸੀ ਕੀ ਉੱਥੋਂ ਪੇਮੈਂਟ ਨਹੀਂ ਆਈ ਉੱਥੇ ਗਈ ਨਹੀਂ ਤੁਸੀਂ ਜੇ ਇੱਧਰ ਸੁਣਦੇ ਰਹੋਗੇ ਤਾਂ ਫਿਰ ਮੇਰੀਆਂ ਇਹ ਮਿਹਨਤਾਂ ਕੀਤੀਆਂ ਅਤੇ ਬੁੱਢੇ ਬਾਰੇ ਆਇਆ ਇੰਨਾ ਜ਼ੋਰ ਲਾਇਆ ਬੋਲੀਏ ਤਾਂ ਇੱਕਦਾ ਜ਼ੋਰ ਲੱਗਦਾ ਕਿ ਨਹੀਂ ਬੋਲੋ ਨਾ ਆਖੋ ਵਾਹਿਗੁਰੂ ਫਿਰ ਇਹ ਮੇਰਾ ਸਫਲ ਹੋਊਗਾ ਮੈਂ ਆਪਣੇ ਅਜ਼ਾਮ ਨੂੰ ਕਹੂੰਗਾ ਪਰਮ ਜੀ ਸਿਆ ਥੱਕਣਾ ਨਹੀਂ ਪੁੱਤਰਾ ਜਿੰਨਾ ਚਿਰ ਜਿਉਂਦਾ ਹੈ ਬੋਲੀ ਜਾ ਬੋਲੀ ਜਾ ਜੇ ਐਡੀ ਕੁ ਬੱਚੀ ਸਮਝ ਰਹੀ ਆ ਤਾਂ ਫਿਰ ਤਾਂ ਬਜ਼ੁਰਗ ਸਮਝਣਗੇ ਵਿਖਿਆ ਸਖਤ ਰਹੇ ਹੋ ਨਿਸ ਬਾਸਰ ਨੈ ਛੁੱਟੀ ਅਦਮਾਈ ਸਾਧ ਸੰਗ ਕਬਹੂ ਨਹੀਂ ਕੀਨਾ ਬੋਲੋ ਆਪਣੇ ਆਪ ਨੂੰ ਕਹੋ ਜਗਜੀਤ ਸਿੰਘ ਤੂੰ ਸਾਧ ਸੰਗ ਕਬਹੂ ਨਹੀਂ ਕੀਨਾ ਬੋਲੋ

ਤੂੰ ਨਾ ਕਮੂ ਸਾਧ ਸੰਗਤ ਕੀਤੀ ਆ ਅਤੇ ਨਾ ਪਰਮੇਸ਼ੁਰ ਦੀ ਕੀਰਤੀ ਕੀਤੀ। ਕਿਤਨਾ ਛੁੱਟੋਗੇ, ਕਿਤਨਾ ਛੁੱਟੋਗੇ, ਬੜੀ ਬੁਰੀ ਹਾਲਤ ਹੋਊਗੀ। ਅੰਮ੍ਰਿਤ ਵੇਲੇ ਉੱਠੋ, ਮੇਰਾ ਗੁਰੂ ਰਾਮਦਾਸ ਪਾਤਸ਼ਾਹ ਵੀ ਕਹਿ ਰਿਹਾ ਗੁਰ ਸਤਿਗੁਰ ਕਾ ਜੋ, ਫਿਰ ਪੰਜਵਾਂ ਪਾਤਸ਼ਾਹ ਕਹਿ ਰਿਹਾ ਕਰ ਇਸ਼ਨਾਨ, ਕਹਿੰਦਾ ਹੈ ਸੁਣਦੇ ਹੋ ਕਿਹੜਾ ਕਿਹੜਾ, ਮੇਰੇ ਗੁਰੂ ਦੇ ਬੋਲ ਸੁਣਦੇ ਹੋ, ਪਿਓ ਕਹਿ ਰਿਹਾ ਅਤੇ ਬੱਚਾ ਮੰਨਦਾ ਨਹੀਂ, ਤੁਸੀਂ ਕੀ ਕਰਦੇ ਹੋ? ਤੁਸੀਂ ਕਹੋ ਬੱਚਾ ਉੱਠ, ਸਕੂਲ ਦਾ ਵੇਲਾ ਹੋ ਗਿਆ, ਦੋ ਚਾਰ ਉਹ ਲੈਸਨ ਪੜ੍ਹ ਲਾ ਜਿਹੜੇ ਸਵੇਰੇ ਜਾ ਕੇ ਸੁਣਾਉਣੇ, ਅਤੇ ਜਦੋਂ ਨਹੀਂ ਬੱਚਾ ਉੱਠਦਾ ਫਿਰ ਕੀ ਕਰਦਾ ਪਿਓ? ਸਤਨਾਮ ਇਤਨਾ ਹੀ ਫਿਰ ਰੱਬ ਸਾਡੇ ਨਾਲ ਕਰਦਾ। ਚੰਗਾ ਮੈਂ ਚਪੇੜ 'ਤੇ ਨਹੀਂ ਮਾਰਦਾ, ਘਰ ਕੋਈ ਇਹੋ ਜਿਹੀ ਬੁਆਤਾ ਪਾ ਦੂੰਗਾ ਜਿਹੜਾ ਕੱਲ੍ਹ ਯਾਦ ਕਰੇਗਾ, ਆਖੇਗਾ ਰੱਬਾ ਮੈਨੂੰ ਮੇਰੀ ਮਦਦ ਕਰ, ਮੈਂ ਫਸ ਗਿਆ। ਪਹਿਲੋਂ ਗੁਰੂ ਕਹਿ ਰਿਹਾ ਕਰ ਇਸ਼ਨਾਨ, ਬੋਲੋ ਫਿਰ, ਫਿਰ ਕੀ ਹੋਊਗਾ? ਕੋਟ ਵਿਘਨ ਪ੍ਰਗਟੇ ਭਲੇ, ਡੀਐਮਸੀ ਨਹੀਂ ਜਾਣਾ ਪਊਗਾ, ਨਾ ਚੰਡੀਗੜ੍ਹ PGI ਜਾ ਕੇ ਲੱਤਾਂ ਲਮਕਾਉਣੀਆਂ ਪੈਣਗੀਆਂ। ਗੁਰੂ ਅਰਜਨ ਦੇਵ ਸਾਹਿਬ ਦੀ ਗਰੰਟੀ ਆ, ਸਵੇਰੇ ਉੱਠ ਕੇ ਇਸ਼ਨਾਨ ਕਰਕੇ ਰੱਬ ਦਾ ਨਾਮ ਜਪ, ਮੈਂ ਤੈਨੂੰ ਕਹਿੰਦਾ ਤੇਰਾ ਮਨ ਅਤੇ ਤਨ ਦੋਨੋਂ ਅਰੋਗ ਹੋ ਜਾਣਗੇ। ਸਾਧ ਸੰਗ ਕਬਹੂ ਨਾ, ਇਹ ਕੌਣ ਕਹਿ ਰਿਹਾ, ਕਿਹੜੇ ਪਾਤਸ਼ਾਹ? ਨਵੇਂ ਪਾਤਸ਼ਾਹ ਜੀ ਕਹਿ ਰਹੇ ਸਤਸੰਗਤੀ ਪ੍ਰਭ ਗਾਈ ਨਾ, ਰੱਬ ਦੀ ਕੀਰਤੀ ਗਾਈ, ਕੀਰਤਨ ਕੀਤਾ, ਕੀਰਤਨ ਸੁਣਿਆ, ਰੱਬ ਦੀ ਸਿਫਤ ਨਹੀਂ ਕੀਤੀ। ਜਨ ਨਾਨਕ ਮੈਂ ਨਾਹੇ ਕਉ ਗੁਣ, ਬੋਲੋ ਜਨ ਨਾਨਕ, ਹੱਥ ਜੋੜ ਦੱਸ ਦਿਓ ਆਪਣੇ ਨਾਨਕ ਰਾਗ, ਸਾਰੇ ਬੋਲੋ ਸਮਾਪਤੀ ਕਰੀਏ, ਰਾਖ ਲਿਓ ਸਰਨਾਈ, ਰਾਖ ਲਿਓ ਸਰਨਾਈ, ਰਾਖ ਹੱਥ ਜੋੜ ਕੇ ਬੇਨਤੀ ਹੈ। ਪਿਛਲੇ ਦਿਨਾਂ ਦੇ ਜਵਾਨਾਂ ਵਿੱਚ ਬਹੁਤਾ ਜ਼ੋਰ ਮੈਂ ਇਸ ਪਾਸੇ ਲਾਇਆ ਵੀ ਤੁਸੀਂ ਡੇਰਾਬਾਦ ਤੋਂ ਬਚੋ, ਗੁਰੂ ਦੁਆਰੇ ਹੋਏ ਉੱਥੋਂ ਕਰਮਕਾਂਡ 'ਤੇ ਸਿੱਖ ਕੇ ਆ ਜਾਓਗੇ, ਸੋਝੀ ਨਹੀਂ। ਆਹ ਕਰੋ ਜੀ, ਜਲ ਰੱਖੋ ਜੀ, ਪਤਾਸੇ ਰੱਖੋ ਜੀ, ਨਾਰੀਅਲ ਰੱਖੋ ਜੀ। ਮੈਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਾਂ, ਜਦੋਂ ਘਰਾਂ 'ਚ ਅਖੰਡ ਪਾਠ ਸਾਹਿਬ ਰਖਾਉਂਦੇ ਹੋ, ਨਾਰੀਅਲ ਰੱਖਣਾ ਜ਼ਰੂਰੀ ਨਹੀਂ, ਜੋਤ ਜਗਾਉਣੀ ਜ਼ਰੂਰੀ ਨਹੀਂ, ਇਹ ਸਭ ਕੁਝ ਸਾਡੀ ਗੁਰਮਤ ਵਿੱਚ ਹੈ ਨਹੀਂ। ਸਾਡੀ ਗੁਰਮਤ 'ਚ ਆ ਜੇ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਘਰ ਪਾਠ ਰੱਖਿਆ ਅਤੇ ਚੌਂਕੜਾ ਮਾਰ ਕੇ ਇੱਕ ਨਾਥ ਦਾ ਜੀ 24 ਘੰਟੇ ਕੋਲ ਬਵੇ ਅਤੇ ਬਾਣੀ ਸੁਣੇ, ਕਿੰਨਾ ਸੌਖਾ। ਇੱਕ ਨਾਰੀਅਲ ਲਿਆ ਕੇ ਅਤੇ ਇੱਕ ਮਟਕਾ ਰੱਖ ਕੇ ਉੱਤੇ ਪਾਣੀ ਰੱਖ ਕੇ ਉੱਤੇ ਉਹ ਮੌਲੀ ਵੀ ਬਣਤੀ, ਵਾਹ ਵਾਹ ਵਾਹ ਬਾਬੇ ਨਾਨਕ ਦਿਓ ਪੁੱਤਰੋ, ਵਾਹ ਵਾਹ ਵਾਹ, ਚੰਗੀ ਮੱਤ ਦਿੱਤੀ ਆ। 300 ਸਾਲ ਹੋ ਗਿਆ ਪੰਥ ਸਾਜੇ ਨੂੰ, 325 ਸਾਲ ਹੋ ਗਏ ਨੇ ਜਿੱਦਣ ਮੇਰੇ ਗੁਰੂ ਨੇ ਕਿਹਾ ਭਰਮ ਭੇਖ ਤੇ, ਬੋਲੋ ਸੋ ਖਾਲਸ ਸਤਿਗੁਰੂ ਹਮਾਰਾ, ਉਹ ਖਾਲਸਾ ਮੇਰਾ ਸਤਿਗੁਰੂ ਆ ਜਿਹੜਾ ਕਦੀ ਨਾਰੀਅਲ ਨਹੀਂ ਚੁੱਕਦਾ, ਜਿਹੜਾ ਕਦੀ ਮੌਲੀਆਂ ਨਹੀਂ ਬੰਨਦਾ, ਜਿਹੜਾ ਕਦੀ ਜੋਤਾਂ ਨਹੀਂ ਜਗਾਉਂਦਾ। ਕਮਾਲ ਦੀ ਗੱਲ ਆ, ਬੜਾ ਜਿੱਤਦੇ, ਬੜੇ ਕਮੈਂਟ ਪਾਉਂਦੇ, ਬਾਹਰਲੇ ਦੇਸ਼ਾਂ ਵਿੱਚ ਵੀ ਬੜੇ ਲੋਕ ਜਿੱਤਦੇ, ਕਿਉਂਕਿ ਡੇਰੇਵਾਦੀਆਂ ਦਾ ਉੱਥੇ ਵੀ ਜ਼ੋਰ ਆ। ਆਖੋ ਵਾਹਿਗੁਰੂ। ਜੇ ਇਸ ਜੋਤ ਦੇ ਹੁੰਦਿਆਂ ਕੋਈ ਜੋਤ ਜਗਾਉਣੀ ਆ ਤਾਂ ਫਿਰ ਤਾਂ ਕੁਛ ਨਾ ਹੋਇਆ। ਆ ਜੋਤ ਜੇ ਰੱਬੀ ਜੋਤ ਜੇ, ਆਖੋ ਵਾਹਿਗੁਰੂ। ਇਹਦੇ ਹੁੰਦਿਆਂ ਹਨੇਰਾ ਸੀ, ਬੋਲੋ ਨਾ। ਸਤਿਗੁਰ ਨਾਨਕ ਪ੍ਰਗਟਿਆ, ਇਹ ਗੁਰਬਾਣੀ ਚਾਨਣ ਆ, ਜਿੱਥੇ ਗੁਰਬਾਣੀ ਇਸ ਜਗਮੇ, ਇੱਥੇ ਜੋਤ ਦਾ ਕੀ? ਮਗਰ ਅਗਲਾ ਡੰਡੇ ਨਾ ਜਗਾਈ, ਕਹਿੰਦੇ ਜੀ ਹਰਿਮੰਦਰ ਸਾਹਿਬ ਜਗ ਰਹੀ। ਹਰਿਮੰਦਰ ਸਾਹਿਬ ਇਸ ਕਰਕੇ ਜਗਦੀ ਸੀ, ਜਦੋਂ ਕਦੀ ਬੱਤੀ ਚੱਲ ਜਾਂਦੀ ਸੀ ਉਸ ਵੇਲੇ ਦੀਵਾ ਜਗਦਾ ਸੀ, ਜੋਤ ਨਹੀਂ। ਆਖੋ ਵਾਹਿਗੁਰੂ।
ਮੈਂ ਕੀ ਆਖਿਆ ਜੀ? ਉਸ ਵੇਲੇ ਚਾਨਣ ਕਰਨ ਨੂੰ ਦੇਸੀ ਘਿਓ ਦਾ ਦੀਵਾ, ਇਹ ਡੇਰੇਵਾਦ ਨੇ ਸਾਡੇ ਅੰਦਰ ਜੋਤਾਂ ਵੀ ਵਾਰਤੀਆਂ, ਸਾਡੇ ਅੰਦਰ ਜੀ ਜੋਤ ਜਗ ਰਹੀ ਆ। ਅਤੇ ਮੈਂ ਕਿਹਾ ਜੀ ਇਹ ਤਾਂ ਕਿਹੜੀ ਨਵੀਂ ਗੱਲ ਆ, ਸਾਰਿਆਂ 'ਚ ਹੀ ਜਗ ਰਹੀ ਆ? ਨਹੀਂ ਪਤਾ ਲੱਗ, ਸਭ ਮੈਂ ਜੋਤ, ਤੁਸੀਂ ਕਿਹੜੀ ਆ ਲੋਕ ਜਗਾ ਲਈ? ਨਹੀਂ ਜੀ ਅਸੀਂ ਦੇਸੀ ਘਿਓ ਦੀ ਘਰ ਜੋਤ ਲਾਈ ਆ। ਮੈਂ ਕਿੰਨਾ ਤੋਂ ਘਿਓ ਫੂਕ ਦਿੰਦੇ ਹੋ? ਕਹਿੰਦੇ ਕਿਲੋ ਕਿਤੇ ਮਹੀਨੇ ਦਾ ਲੱਗ ਹੀ ਜਾਂਦਾ। ਉਹ ਜਾਓ ਜਿਹੜੀ ਬੱਚੀ ਪ੍ਰੈਗਨੈਂਟ ਆ ਕਿਤੇ ਵਿਚਾਰੀ ਕੁਟੀਆਂ ਦੇ ਵਿੱਚ ਬੈਠੀ, ਬੱਚਾ ਦੇਣਾ ਉਹਨੇ ਸਮਾਜ ਨੂੰ, ਕਿਤੇ ਜਾ ਕੇ ਯਾਰ ਕਿਲੋ ਘਿਓ ਉਹਨੂੰ ਦੇ ਦਿਓ, ਗਰੀਬਣੀ ਨੂੰ ਉਹਦੀ ਡਿਲੀਵਰੀ ਸੌਖੀ ਹੋ ਜਾਊ। ਕਮਾਲ ਦੀ ਗੱਲ ਆ, ਤੁਹਾਡੀ ਬੁੱਧੀ ਵੀ ਕਿੱਧਰ ਨੂੰ ਲੋਕੋ ਚਲੇਗੀ? ਸਭ ਮੈਂ ਜੋਤ,

ਸਾਰਿਆਂ 'ਚ ਜੋਤ ਹੈਗੀ ਆ, ਕਿਉਂ ਬਾਹਰ ਜੋਤਾਂ ਜਗਾਉਂਦੇ ਹੋ? ਬਾਹਰ ਦੀ ਜੋਤ ਜਗਾਓਗੇ ਤੇ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਤੁਹਾਡੀ ਅੰਦਰ ਦੀ ਜੋਤ ਕਦੀ ਨਹੀਂ ਜਗੂਗੀ। ਉਹਦੇ ਆਖਿਆ ਬਾਹਰ ਜੋਤ ਹੈਗੀ ਆ, ਅੰਦਰਲੀ ਜੋਤ ਤਾਂ ਗੁਰਸਾਖੀ ਜੋਤ ਪ੍ਰਗਟ ਹੋਏ। ਸਾਖੀ ਮਿੰਝ ਸਿੱਖਿਆ, ਸਾਖੀ ਮਿੰਝ ਜਦੋਂ ਗੁਰੂ ਦੀ ਸਾਖੀ ਪੜੋਗੇ ਉਹਦੇ ਵਿੱਚੋਂ ਸਿੱਖਿਆ ਮਿਲੂਗੀ ਤੇ ਤੁਹਾਡੇ ਅੰਦਰ ਜੋਤ ਜਗ ਪਊਗੀ। ਆਖੋ ਵਾਹਿਗੁਰੂ। ਗੁਰਸਾਖੀ ਕਾ ਉਜਿਆਰਾ ਨਹੀਂ ਆਉਂਦੀ? ਗੁਰਸਾਖੀ ਕਾ ਉਜਿਆਰਾ, ਗੁਰੂ ਦੀ ਸਿੱਖਿਆ ਦਾ ਉਜਾਲਾ ਜਦੋਂ ਨਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਜਿੱਦਣ ਅੰਦਰਲੀ ਜੋਤ ਜੁਗੂਗੀ ਨਾ, ਸੱਚ ਜਾਣੋ ਚੰਚਲਪੁਣਾ ਨਹੀਂ ਰਹੂਗਾ, ਮੁੱਕ ਜੂਗਾ ਚੰਚਲਪੁਣਾ, ਗੈਰ ਗੰਭੀਰ ਹੋ ਜਾਓਗੇ। ਮੈਨੂੰ ਪਤਾ ਹੈ ਇੱਕ ਪਾਸੇ ਸਾਰਾ ਡੇਰਾਬਾਦ ਹੈ, ਇੱਕ ਪਾਸੇ ਤੁਹਾਡਾ ਪਰਮਜੀਤ ਸਿੰਘ ਸੇਵਾਦਾਰ ਆ। ਆਪਾਂ ਕੋਈ ਜੋਤ ਨਹੀਂ ਜਗਾਉਣੀ ਘਰ 'ਚ, ਕਿਉਂਕਿ ਜੋਤ ਜਗ ਰਹੀ। ਜਗਮਗ ਜੋਤ ਬਰਾਜ ਰਹੀ ਅਵਚਲ ਨਗਰ ਅਪਾਰ। ਇਹ ਜੋਤ ਅਵਚਲ ਨਗਰ 'ਤੇ ਜਦੋਂ ਤੋਂ ਇੱਕ ਅੰਗ ਤੋਂ ਪ੍ਰਕਾਸ਼ ਮਹਾਰਾਜ ਹੋ ਗਏ ਨੇ, ਰੱਬੀ ਜੋਤ ਜਗਣ ਲੱਗ ਪਈ। ਕੋਈ ਵੀ ਪ੍ਰਾਣੀ ਜਿਹੜਾ ਘਰ 'ਚ ਪਾਠ ਰਖਾਉਂਦਾ ਜੋਤ ਨਾ ਜਗਾਵੇ, ਨਾਰੀਅਲ ਨਾ ਰੱਖੇ, ਬਿਲਕੁਲ ਨਹੀਂ। ਸਾਡੀ ਮਰਿਆਦਾ ਵਿੱਚ ਕਿਤੇ ਨਹੀਂ ਲਿਖਿਆ। ਜਾਂ ਤਾਂ ਇੱਕ ਕਾਪੀ ਫੜ ਲਿਆਇਓ, ਆਖੋ ਵਾਹਿਗੁਰੂ। ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਇੱਕ ਕਾਪੀ ਕੱਲ੍ਹ ਨੂੰ ਘਰ ਫੜ ਲਿਆਇਓ ਅਤੇ ਦਾਸ ਨੂੰ ਵਿਖਾਇਓ, ਆ ਵੇਖੋ ਜੀ ਇੱਥੇ ਲਿਖਿਆ ਜੋਤ ਜਗਾਉਣੀ। ਜੇ ਲਿਖਿਆ ਨਹੀਂ ਤਾਂ ਇਹਨਾਂ ਬਾਬਿਆਂ ਦੇ ਆਖੇ ਨਾ ਲੱਗੋ। ਜਨ ਨਾਨਕ ਮੈਂ ਨਹੀਂ ਕੋ ਗੁਣ, ਮੇਰੇ 'ਚ ਮਹਾਰਾਜ ਕੋਈ ਗੁਣ ਨਹੀਂ ਹੈਗਾ, ਤੁਸੀਂ ਮੇਰੇ 'ਤੇ ਕਿਰਪਾ ਕਰਿਓ, ਰਾਖ

ਮੈਨੂੰ ਸ਼ਰਨ ਵਿੱਚ ਆਏ ਨੂੰ ਰੱਖ ਲਿਓ ਗਰੀਬ ਨੂੰ। ਅੱਜ ਮੇਰੇ 'ਚ ਗੁਣ ਕੋਈ ਨਹੀਂ ਹੈਗਾ, ਤੁਸੀਂ ਕਿਰਪਾ ਕਰਿਓ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਆਣ ਕੇ ਮੱਥਾ ਟੇਕਿਆ, ਕਿਰਪਾ ਕਰਿਓ ਗਰੀਬ ਨਿਵਾਜ। ਜੇ ਤਰ੍ਹਾਂ ਪੂਰਬਲੇ ਸਮੇਂ ਦੇ ਵਿੱਚ ਕੋਈ ਗੁਰੂ ਦੇ ਕੋਲ ਆਉਂਦਾ ਸੀ ਨਾ, ਅਤੇ ਮਹਾਰਾਜ ਨੂੰ ਗਲਣਾ ਲਾ ਲੈਂਦੇ ਸੀ, ਮਹਾਰਾਜ ਦੇ ਸਿਰ 'ਤੇ ਹੱਥ ਰੱਖਦੇ ਸੀ। ਅਸੀਂ ਵੀ ਮਹਾਰਾਜ ਤੁਹਾਡੇ ਕੋਲ ਆਏ ਹਾਂ, ਸਾਡੇ ਸਿਰ 'ਤੇ ਵੀ ਹੱਥ ਰੱਖਦੇ। ਗਰੀਬ ਨਿਵਾਜ ਪਾਤਸ਼ਾਹ ਭੁੱਲਾਂ ਨਾ ਚਿਤਾਰਿਓ ਜੀ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ। ਘਰ ਨੌ ਨਿਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ।

ਪੰਜਾਬ ਪਿਆਰੀਆਂ ਚੌਹਾਂ ਸਾਹਿਬ ਜਾਤੀਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤੇ ਨਾਮ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਚਿਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰਿਆਇਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ

ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

जी सतनाम श्री वाहे गुरु साहेब जी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ। ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤੋ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੂੰ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਨ ਸੀਸੜੀਆਂ, ਜੈ ਹੋਵੈ ਸਾਹਿਬ ਸੋ ਮੇਲ। ਘਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ, ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਸੇ ਘਰ ਸੇ ਗੁਰ ਸੇ ਉਪਦੇਸ਼, ਗੁਰ ਗੁਰ ਏਕੋ ਵੇਸਨ ਏਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ਼ਵ ਚਸਿਆ ਘੜੀ

ਗਲਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਟੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰੂ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁ ਭਾਵੇ ਸੋ ਆਰਤੀ ਹੋਏ। ਹਰ ਚਰਨ

ਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧਨ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾ ਹੀ। ਜਿਉਂ ਜਿਉਂ ਚਲ ਹੈ ਚੁਭੈ, ਦੁਖ ਪਾਵ ਹੈ ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਨੇ, ਦੁਖ ਜਨ ਮਰਨ ਪਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸ਼ਕੀਨ, ਪ੍ਰਭ ਤੇਰੇ ਹਰ ਰਾਖ ਰਾਖ ਵੱਡਾ ਹੈ।

ਗੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇਰੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਂ ਬਿਸਮਾਦ ਤਰਤੇ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਭੋ ਬਿਸਮਾਦ ਸਿਫਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਂ ਰਹਿਆ ਬਿਸਮਾਦ ਨਾਨਕ ਬੁਜਨ ਪੂਰੇ ਪਾਗ ਮਹੱਲਾ ਪਹਿਲਾ
1: ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ

ਕੁਦਰਤ ਖਾਣ ਪੀਣਾ ਪਹਿਨਣ ਕੁਦਰਤ ਸਰਬ ਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਨ ਅਭਿਮਾਨ।

صاحب جه. سادنام شریف آه برو صاحب جه. سادنام شریف آه برو صاحب جه.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰਗ ਸੋਈ ਪੁਰਖ ਅਚਲ ਅਭਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਧ ਧਾਰੰ ਗੁਰ ਅਰਜੁਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸਾ।

ਪਲ ਜੋੜ ਕਰ ਸੁਜਸ ਵਖਾਣਿਓ, ਭਗਤ ਜੋਗ ਕੋ ਜੈਤਵਾਰ, ਹਰ ਜਨਕ ਉਪਾਇਓ, ਸ਼ਬਦ ਗੁਰੂ ਪਰ ਕਾਸਿਓ, ਹਰ

ਪਾਸ ਭਗਤ ਉਤਰਿਆਇਓ। ਬੜ ਭਾਗੀ ਉਨ ਮਾਨਿਓ, ਰਿਧ ਸ਼ਬਦ ਵਸਾਇਓ, ਮਨ ਮਾਨਕ ਸੰਤੋਖਿਓ, ਗੁਰ ਨਾਮ ਦ੍ਰਿੜਾਇਓ, ਅਗਮ ਅਗੋਚਰ ਪਾਰ ਬ੍ਰਹਮ ਸਤ

ਤਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ।

ਪਰ ਤਤ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਬ ਲੋ ਨਹੀਂ ਭਾਗ ਲੀਲਾਰ ਉਦੈ ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ

ਸ੍ਰੀ ਵਾਹਿਗੁਰੂ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਰੇ ਕਾਇਨਾਤ ਰੋਸ਼ਨ ਚਿਰਾਗ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ, ਸਾਹਿਬ ਕਮਾਲ ਸਾਹਿਬ ਜਮਾਲ ਸਾਹਿਬ ਬਰਕਤ ਸਾਹਿਬ ਅਜ਼ਮਤਾਂ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਟੋਡੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 716 ਅੰਗ ਦੇ ਉੱਪਰ ਸਵਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭੇਜ ਕੇ ਸਰਵਨ ਕਰਨਾ ਕਰੀਏ ਜੀ। ਟੋਡੀ ਮਹੱਲਾ ਪੰਜਵਾ, ਘਰ ਪੰਜਵਾ ਦੋਪ ਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ

0: ਸਲੋਕ ਮਹੱਲਾ ਪਹਿਲਾ। ਪੈ ਵਿੱਚ ਪਵਨ ਵਾਹੇ ਸਦਵਾਓ, ਪੈ ਵਿਚਲੇ ਲਖ ਦਰਿਆ। ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾ। ਪੈ ਵਿੱਚ ਇੰਦ ਫਰੇ ਸਿਰ ਪਾਰ, ਪੈ ਵਿੱਚ ਰਾਜਾ ਤਰੁਣ ਦਵਾ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ। ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਰ। ਪੈ ਵਿੱਚ ਜੋਤ ਮਹਾਬਲਸੂਰ, ਪੈ ਵਿੱਚ ਆਵੇ ਜਾਵੇ ਪੂਰ। ਸਗਲਿਆਂ ਪੌ ਲਿਖਿਆ ਸਿਰਲੇ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਕੀਤੇ ਰਾਮ ਰਵਾ। ਕੀਤੀਆਂ ਕਨ ਕਹਾਣੀਆਂ, ਕੀਤੇ ਵਿਚਾਰ, ਕਿਤਨੇ ਚ ਮੰਗਤੇ ਖੇੜ ਮੁੜ ਪੂਰੇ।

ਸਲੋਕ ਮਹੱਲਾ ਪਹਿਲਾ। ਕੜੀਆਂ ਸਬੇ ਗੋਪੀਆਂ ਪਹਿਰਕਨ ਗੋਪਾ, ਗਹਿਣੇ ਪੌਣ ਪਾਣੀ ਵੈਸੰਤਰ ਚੰਦ ਸੁਰਜਵਤਾ। ਸਗਲੇ ਧਰਤੀ ਮਾਤਨ ਵਰਤਨ ਸਰਜੰਜਾ, ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।

ਸੱਸ ਕਰ ਜਾਇ ਰੁਟੀਆਂ ਕਾਰੋਂ ਪੁਰਤਾਲ ਆਪਣ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਗ ਕੀ ਸ

0: ਜਾਣੇ ਤਿਨਾ ਪੀ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਨ ਸੱਚ ਨਾਮੇ ਆਧਾਰ ਸਦਾ ਆਨੰਦ ਰਹਿ ਦੇ ਰਾਤੀ ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ

0: ਵਿੱਚ ਮੋਆ, ਹੋ ਵਿੱਚ ਦਿੱਤਾ ਹੋ ਵਿੱਚ ਲਿਆ, ਹੋ ਵਿੱਚ ਖੱਟਿਆ ਹੋ ਵਿੱਚ ਗਿਆ, ਹੋ ਵਿੱਚ ਸੱਚਿਆਰ ਕੂੜਿਆਰ, ਹੋ ਵਿੱਚ ਪਾਪ ਪੁੰਨ ਵਿਚਾਰ, ਹੋ ਵਿੱਚ ਨਰਕ ਸੁਰਗ ਅਵਤਾਰ, ਹੋ ਵਿੱਚ ਹੱਸੈ ਹੋ ਵਿੱਚ ਰੋਵੈ, ਹੋ ਵਿੱਚ ਪਰੀਐ ਹੋ ਵਿੱਚ ਦੋਵੈ, ਹੋ ਵਿੱਚ ਜਾਤੀ ਜਿਨਸੀ ਖੋਵੈ, ਹੋ ਵਿੱਚ ਮੂਰਖ ਹੋ ਵਿੱਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹੋ ਵਿੱਚ ਮਾਇਆ ਹੋ ਵਿੱਚ ਛਾਇਆ, ਹੋਮੇ ਕਰ ਕਰ ਜੰਤੀ ਉਪਾਇਆ, ਹੋਮੇ ਬੁਝੇ ਤਾਂ ਦਸ ਜੇ, ਗਿਆਨ ਵੀ ਹੋਣਾ ਕਥ ਕਥ ਲੁਜੈ, ਨਾਨਕ ਹੁਕਮੇ ਲਿਖੀਆਂ ਲੇ, ਨਾਨਕ ਹੁਕਮੇ ਲਿਖੀਆਂ ਲੇ, ਜਿਹਾ ਵੇਖੇ ਤੇਹਾ ਵੇਖ ਮਹੱਲਾ ਦੂਜਾ,
1: ਹੋਮੈ ਇਹ ਜਤ

0: ਅੰਡਜ ਜਿਰ ਉਤਪਜਾ ਖਾਣੀ ਸੇਤ ਸੋਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ ਨਾਨਕ ਜੰਤੀ ਉਪਾਏ ਕੈ ਸੰਭਾਲੇ ਸਭਨਾ ਚਿੰਨ ਕਰਤੇ ਕੰਨਾ ਕੇ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਏ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀ ਬਾਣੀ ਪੱਗ ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਈਆਂ ਲੱਖ ਨਾ ਪਰਵਾਹ ਲੱਖ ਤਪ ਉਪਰ ਤੀਰਥਾ ਸਹਿਜੋਗ ਵਿਵਾਹ ਲੱਖ ਸੁਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਗਿਆ।